ਨਾਨਕ ਵਖਾਣੇ ਬੇਨਤੀ ਤੁਧ ਬਾਦ ਕੂੜੋ ਕੂੜ ਮਹਿਲਾ ਪਹਿਲਾ। ਸਭ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ। ਸਭ ਤਾਂ ਪਰ ਜਾਣੀਏ ਜਾਂ ਫਤ ਕਰੇ ਪਿਆਰ, ਨਾਉ ਸੁਣ ਮਨ ਰਹਿਸੀ ਹੈ ਤਾਂ ਪਾਏ ਮੋਖ ਦੁਆਰ। ਸਭ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਤਰਕ ਪਾਇਆ ਸਾਧ ਕੈ ਵਿੱਚ ਦੇ ਕਰਤਾ ਦੀਓ। ਸਭ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸਭ ਸਭਨਾ ਹੋਏ ਦਾਰੂ ਪਾਪ ਕੱਢੇ ਕੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ। ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲਖ ਤੇ ਆਈਏ। ਫਲ ਤੇ ਵੇ ਹੋ ਪਾਈਏ ਜੇ ਵੇ ਹੀ ਕਾਰ ਕਮਾਈਏ, ਜੇ ਹੋਵੇ

ਐ ਮੋਇ ਚਲੈ ਸੋ ਅੱਗੇ ਮਾਰੀਐ। ਸ਼ਲੋਕ ਮਹਿਲਾ ਪਹਿਲਾ। ਨਾਨਕ ਨੇ ਸਰੀਰ ਕਾ ਇੱਕ ਰਥ ਇੱਕ ਰਥਵਾਓ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹੇ। ਸਤ ਜੁਗ ਰਥ ਸੰਤੋਖ ਕਾ ਕਰਮ ਅੱਗੇ ਰਥਵਾਓ, ਤੇ ਤੈ ਰਥ ਜਤੈ ਕਾ ਜੋਰ ਅੱਗੇ ਰਥਵਾਓ। ਦੁਆਪਰ ਰਥ ਅਪੈ ਕਾ ਸਤ ਅੱਗੇ ਰਥਵਾਓ, ਕਲ ਜੁਗ ਰਥ ਅਗਨ ਕਾ ਕੂੜ ਅੱਗੇ ਰਥਵਾਓ। ਮਹਿਲਾ ਪਹਿਲਾ। ਸ਼ਾਮ ਕਹਿ ਸਿਤੰਬਰ ਸਵਾਮੀ ਸਚ ਮੈਂ ਆਥੈ ਸਾਥ ਰਹੇ, ਸਭ ਕੋ ਸਚ ਸਮਾਵੈ ਰਿਗ ਕਹਿ ਰਿਹਾ ਭਰਪੂਰ। ਰਾਮ ਨਾਮ ਦੇਵਾ ਮੈਂ ਸੂਰ, ਨਾ ਹੀ ਲਿਆ ਪ੍ਰਾਚਿਤ ਜਾਹੇ, ਨਾਨਕ ਤਉ ਮੁਖੰਤਰ ਪਾਹੇ।

ਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਵਿਟੇ ਵੇ ਮਤ ਵਿਟੇ ਇਹ ਸਾਡਾ ਫਿੱਟੇ ਤਨ ਫਿੱਟੇ ਫੇਰ ਕਰੇਨ ਮਨ ਜੂਠੇ ਚੁਲੀ ਭਰੇਨ ਕਹੁ ਨਾਨਕ ਸੱਚ ਧਿਆਈਐ ਸੁਚ ਹੋਵੇ ਤਾਂ ਸੱਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਵਡੋ ਵਡਾ ਵਡ ਮੇਦਨੀ ਸਿਰੇ ਸੁਰਤੰਦੈ ਲਾਏਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾ ਉਤਰਾਏਂਦਾ ਦਰ ਮੰਗਨ ਭਿਖ ਨਾ ਪਾਏਂਦਾ ਸਲੋਕ ਮਹਿਲਾ ਪਹਿਲਾ ਜੇ ਮੁਹਾ ਕਾ ਘਰ ਮੋਹੈ ਕਰ ਮੋਹਿ ਪਿਤਰੀ ਦੇ ਅੱਗੇ ਵਸਿਆ

ਮਾਰਿਆ ਕੋਠੇ ਮੰਡਪ ਮਾਲੀਆਂ ਲਾਏ ਬੈਠੇ ਕਰਪਾ ਸਾਰਿਆ ਚੀਜ ਕਰਨ ਮਨ ਪਾਉਂਦੇ ਹਰ ਬੁੱਝਣ ਨਾਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਿਆਈ ਜੋਗਨ ਹਾਰਿਆ ਸਲੋਕ ਮਹਿਲਾ ਪਹਿਲਾ ਜੇ ਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉ ਕਰ ਰੱਖੀਐ ਸੂਤਕ ਪਵੈਰਸ ਹੋਏ ਨਾਨਕ ਸੂਤਕ ਏਵ ਨਾ ਉਤਰੈ ਗਿਆਨ ਤਾਰੇ ਤੋਏ ਮਹਿਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤ ਲਿਆ ਪਰਤ ਅਨੁਰੂਪ ਕੰਨੀ ਸੂਤਕ ਕੰਨ ਪੈ ਲਾਲ ਤਵਾਰੀ ਖਾਏ ਨਾਨਕ ਹੰਸਾ ਆਦਮੀ ਬੱਦੇ ਜੰਪੁਰ ਜਾਏ ਮਹਿਲਾ ਪਹਿਲਾ ਸਭੋ ਸੂਤਕ ਪਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ

ആത്തിനാ സൂതനായ പൗരി സത്ഗുരു വഡാ തർസാലാഹിയ ജിസ് വിച് വഡിയാ വഡിയായാ സഹമേലേ താ നദരി ആയാ ജാ തിസ് പാണാ താ മന വസായാ ਕਰ ਹੁਕਮ ਮਸਤਕ ਹੱਥ ਕਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਪੁੱਠੇ ਨੌ ਨਿਧ ਪਾਈਆਂ ਸਲੋਕ ਮਹਿਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਕਟਿਓ ਜਾਏ ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜਨ ਸਲੋਕ।

ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉ ਕਾਲੀਏ ਮੰਦਾ ਮੂਲ ਨ ਕੀਚੀ ਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇਵੇ ਹਾ ਪਾਸਾ।

ਆਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੂੰ ਲੱਗਾ ਕਿਸ ਮਿਲੈ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋ ਜੀ ਹੋਏ ਸੋ ਗੁਵੈ ਮੌਕਾ ਕਹਿ ਆਵਾਓ।

ਪੈ ਹਉ ਕਿਉਂ ਕਰ ਜਾਏ। ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ। ਹਉ ਪੂਤ ਤੇਰਾ ਤੂੰ ਬਾਪ ਮੇਰਾ, ਏਕ ਠਾਹਰ ਦੁਹਾ ਬਸੇਰਾ। ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਆਸਾ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ। ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਕਟ ਦੇ ਰਾਣੀ। ਨਕਟੀ ਕੋ ਠੰਗਨ ਬਾਬਾ ਦੂ, ਕਿਨੈ ਵਿਵੇਕੀ ਕਾਟੀ ਤੂੰ। ਰਾਵ ਸਗਲ ਮਾਹੇ ਨਕਟੀ ਕਾ ਵਾਸਾ, ਸਗਲ ਮਾਰ ਓਹੇਰੀ। ਸਗਲਿਆ ਕੀ ਹਉ ਬਹਿਨ ਪਾਨ ਜੀ, ਜਿਨੇ ਬਰੀ ਤਿਸ ਤੇਰੀ। ਹਮਰੋ ਪਰਤਾ ਬੜੋ ਵਿਵੇਕੀ, ਆਪੇ ਸੰਤ ਕਹਾਵੇ। ਉਹ ਹਮਾਰੇ ਮਾਥੇ ਕਾਇਮ, ਔਰ ਹਮਰੇ ਨਿਕਟ ਨਾ ਆਵੇ। ਨਾ ਕੋ ਕਾਤੀ ਕਾਨੋ ਕਾਤੀ ਕਾਤ।

ਖਾਇਆ ਕਛੂਆ ਕਹਿ ਅੰਗਾਰ ਬੇਲੋਰੋ ਲੂਕੀ ਸ਼ਬਦ ਸੁਨਾਇਆ ਆਸਾ ਬਟੂਆ ਏਕ ਬਹਿਤਰ ਆਧਾਰੀ ਏਕੋ ਜਿਸੈ ਦੁਆਰਾ

ਕੁੰਡ ਰਹਾਇਆ। ਦਸ ਮਾਸ ਮਾਤਾ ਉਧਰ ਰਾਖਿਆ, ਬਹੁਰ ਲਾਗੀ ਮਾਇਆ। ਪ੍ਰਾਣੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਪੂਰਵ ਜਨਮ ਕਰਮ ਭੂਮ ਬੀਜ ਨਾਹੀ ਬੋਇਆ। ਰਹਾਓ ਬਾਰਿਕ ਤੇ ਬਿਰਦ ਪਾਇਆ, ਹੋਨਾ ਸੋ ਹੋਇਆ। ਜਾ ਜਮ ਆਏ ਚੋਟ ਪਕੜੈ, ਤਬਹੈ ਕਾਹੇ ਰੋਇਆ। ਜੀਵਨੇ ਕੀ ਆਸ ਤਰਹ ਜਮ ਨਿਹਾਰ।

ਸਤਿਗੁਰ ਬਚਨੀ ਮੈਂ ਪਾਈ। ਹਰ ਕੀ ਕਥਾ ਅਨਾਹਦ ਬਾਣੀ, ਹੰਸ ਹੋਏ ਹੀਰਾ ਲੈ ਪਛਾਣੀ ਰਹਾਉ। ਤੈ ਕਬੀਰ ਹੀ ਰਾਸ ਦੇਖਿਓ, ਜਗ ਮੈਂ ਰਾਹ ਸਮਾਏ। ਗੁਪਤਾ ਹੀਰਾ ਪ੍ਰਗਟ ਪਇਓ, ਜਬ ਗੁਰਗਮ ਦੀਆ ਦਿਖਾਈ। ਆਸਾ ਪਹਿਲੀ ਕਰੂਪ ਕੁਝ ਆਪ ਕੁਲਖਣੀ, ਸਹੁਰੇ ਪਈ ਹੈ ਬੁਰੀ। ਅਬ ਕੀ ਸਰੂਪ

ਨਿਤ ਸਾਰੇ ਸੰਭਾਲੇ ਜੋ ਦੇਵੈ ਸੋ ਖਾਵਣਾ ਕਹੋ ਨਾਨਕ ਸਾਚਾ ਹੈ ਗੁਜਰੀ ਮਹਿਲਾ ਪਹਿਲਾ ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜੇ ਮੁਖ ਕੰਠ ਸਵਾਰ ਤਾਂ ਕੋ ਅੰਤ ਨਾ ਜਾਈ ਲਖਣਾ

ਗੁਰਮੁਖ ਬੂਜੈ ਕੋਈ, ਨਾਨਕ ਵਿੱਚੋਂ ਹਉ ਮੈਂ ਮਾਰੇ, ਤਾਂ ਹਰ ਤੇ ਤੈ ਸੋਈ, ਗੁਜਰੀ ਮਹਿਲਾ ਤੀਜਾ। ਤਿਸ ਜਨ ਸਾਂਤ ਸਦਾ ਮਤ ਨਿਚਲ, ਜਿਸ ਕਾ ਅਭਿਮਾਨ ਗਵਾਏ, ਸੋ ਜਨ ਨਿਰਮਲ ਜੇ ਗੁਰਮੁਖ ਬੂਜੈ, ਹਰ ਚਰਣੀ ਚਿਤਲਾਏ, ਹਰ ਚੇਤ ਅਚੇਤ ਮਨਾ ਜੋ ਇੱਛਾ ਸੋ ਫਲ ਹੋਈ, ਗੁਰ ਪ੍ਰਸਾਦੀ ਹਰ ਰਸ ਪਾਵੇ, ਪੀਵਤ ਰਹੇ ਸਦਾ ਸੁਖ ਹੋਈ ਰਹਾਓ। ਸਤਿਗੁਰ ਪੇਕੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੇ

ਜਿਸ ਉਹ ਮਾਰਗ ਪਾਏ। ਨਾਨਕ ਬਿਨ ਨਜ਼ਰੀ ਕਿਛੁ ਨਾ ਪਾਈਐ, ਜਿਸ ਨਜ਼ਰ ਕਰੇ ਸੋ ਪਾਏ। ਗੁਰ ਪ੍ਰਸਾਦੀ ਦੇ ਵਡਿਆਏ, ਆਪਣਾ ਸ਼ਬਦ ਵਰਤਾਏ। ਗੁਜਰੀ ਮਹਿਲਾ ਤੀਜਾ ਪੰਥ ਪਦੇ, ਨਾ ਕਾਸੀ ਮਤ ਉਪਜੈ, ਨਾ ਕਾਸੀ ਮਤ ਜਾਏ। ਸਤਿਗੁਰ ਮਿਲਿਆ ਮਤ ਉਪਜੈ, ਤਾਂ ਇਹ ਸੋ ਜੀ ਪਾਏ। ਹਰ ਕਥਾ ਤੂੰ ਸੁਣ ਦੇ ਮਨ, ਸ਼ਬਦ ਮਨ ਵਸਾਏ। ਇਹ ਮਤ ਤੇਰੀ ਫਿਰ ਰਹੇ, ਤਾਂ ਪਰਮ ਵਿਚੋਂ ਜਾਏ ਰਹਾਓ। ਹਰ ਚਰਨ ਹਿਰਦੈ ਵਸਾਏ ਤੂੰ, ਕਿਲ ਵਿਖੋ ਵੈਨਾਸ। ਪੰਚ

ਨਾਮ ਜੀਵਾਇਆ। ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਤੇ, ਜਿਨ੍ਹਾਂ ਅੰਗ ਦਿਨ ਹਰ ਪ੍ਰਭ ਪੁਰਖ ਤੇ ਆਇਆ। ਮੇਰੇ ਮਨ ਤਨ ਬਿਨੋ ਗੁਰਸਿੱਖ ਪਗ ਲਾਇਆ, ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਪਾਈ, ਮੋਕੋ ਕਰੋ ਉਪਦੇਸ਼ ਹਰ ਮਿਲੇ ਮਿਲਾਇਆ। ਰਹਾਓ ਜਾਂ ਹਰ ਪ੍ਰਭ ਪਾਵੇ ਤਾਂ ਗੁਰਮੁਖ ਮੇਲੇ, ਜਿਨ ਵਚਨ ਗੁਰੂ ਸਤਿਗੁਰ ਮਨ ਪਾਇਆ, ਵਡ ਪਾਗੀ ਗੁਰ ਕੇ ਸਿੱਖ ਪਿਆਰੇ, ਹਰ ਨਿਰਬਾਣੀ ਨਿਰਬਾਣ ਪਦ ਪਾਇਆ। ਸਭ ਸੰਗਤ ਗੁਰ ਕੀ ਹਰ ਪਿਆਰੀ, ਜਿਨ ਹਰ ਹਰ ਨਾਮ ਮੀਠਾ ਮਨ ਪਾਇਆ, ਜਿਨ ਸਤਿਗੁਰ ਸੰਗਤ ਸੰਗ ਨ ਪਾਇਆ, ਸੇ ਪਾਗਹੀਨ ਪਾਪੀ ਜਮ ਖਾਇਆ। ਆਪ ਕਿਰਪਾਲ ਕਿਰਪਾ ਪ੍ਰਭ ਤਾਰੇ, ਹਰ ਆਪੇ ਗੁਰਮੁਖ ਮਿਲੇ ਮਿਲਾਇਆ, ਜਨ ਨਾਨਕ ਬੋਲੇ ਗੁਰਬਾਣੀ ਗੁਰਬਾਣੀ ਹਰ ਨਾਮ ਸਮਾਇਆ। ਗੁਜਰੀ ਮਹਿਲਾ ਚੌਥਾ, ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ, ਮੋਕੋ ਕਰ ਉਪਦੇਸ਼ ਹਰ ਮੀਠ ਲਗਾਵੇ, ਮਨ ਤਨ ਸੀਤਲ ਸਭ ਹਰਿਆ ਹੋਆ, ਵਡ ਪਾਗੀ ਹਰ ਨਾਮ ਤੇ ਆਵੇ। ਪਾਈ ਰੇ ਮੋਕੋ ਕੋਈ ਆਈ ਮਿਲੇ ਹਰ ਨਾਮ ਦ੍ਰਿੜਾਵੇ, ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ, ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ। ਰਹਾਓ ਧੀਰਜ ਧਰਮ ਗੁਰਮਤ ਹਰ ਪਾਇਆ, ਨਿਤ ਹਰ ਨਾਮੇ ਹਰ ਸੋ ਚਿਤ ਲਾਵੇ, ਅੰਮ੍ਰਿਤ ਬਚਨ

ਆਪ ਉਥਾਪਨਹਾਰਾ ਆਪਨ ਹਾਥ ਮਤਾਤ ਸਿਆਣਪ ਕਾਹੂ ਕਾਮ ਨਾਤ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਸਹਾਓ ਦੇਸ ਕਮਾਵਨ ਤਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ਲਸਕਰ ਨੇਬ ਖਵਾਸ ਸਭ ਤਿਆਗੇ ਜਮਪੁਰ ਊਠ ਸਿਦਾਸ ਹੋਏ ਅਨੰਨ ਮਨ ਹੱਥ ਕੀ ਦ੍ਰਿੜਤਾ ਆਪਸ ਕੋ ਜਾਣਾਤ ਜੋ ਅਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ ਸਹਿਜ ਸੁਭਾਏ ਭਏ ਫਿਰ ਪਾਲਾ ਇਸ ਜਨ ਕੀ ਕਾਟੀ ਫਾਸ ਕਹੋ ਨਾਨਕ ਗੁਰ

ਸੂ ਬਰੰਚ ਅਰ ਸਗਲ ਮੋਨ ਜਨ ਜਹ ਨ ਸਕਾਏ ਗਤਾ। ਪ੍ਰਾਪਤੀ ਅਗਮ ਅਗਾਧ ਕਥਾ ਸੁਣਿਐ ਅਵਰ ਅਵਰ ਬਿਦ ਬੁਝਿਐ ਬਕਨ ਕਥਨ ਰਹਿਤਾ ਰਹਾਓ। ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਨਾਨਕ ਕੋ ਪ੍ਰਭ ਪੂਰ ਰਹਿਓ ਹੈ ਏਥੋ ਜਤਰ ਕਥਾ। ਗੁਜਰੀ ਮਹਿਲਾ ਪੰਜਵਾਂ। ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਛੂ ਨ ਆਇਓ। ਜਹ ਜੈ ਅਵਸਰ ਆਏ ਬਨਿਓ ਹੈ ਤਹਾਂ ਤਹਾਂ ਹਰ ਕੇ ਆਇਓ। ਪ੍ਰਭ ਕੋ ਭਗਤ ਵਛਲ ਬਿਰਦਾਇਓ ਕਰੇ ਪ੍ਰਤਪਾਲ ਬਾਰਕ ਕੀ ਨਿਆਏ ਜਨ ਕੋ ਲਾਡ ਲਡਾਇਓ ਰਹਾਓ। ਜਪ ਤਪ ਸੰਜਮ ਕਰਮ ਤਰਮ ਹਰ ਕੀਰਤਨ ਜਨ ਗਾਇਓ। ਸਰਨ ਪਰਿਓ ਨਾਨਕ ਠਾਕੁਰ ਕੀ ਅਵੈ ਦਾਨ ਸੁਖ ਪਾਇਓ। ਗੁਜਰੀ ਮਹਿਲਾ ਪੰਜਵਾਂ। ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਟੀਲਾ ਸੰਤ ਸੇਵਾ ਕਰ ਪਾਵਨੀ ਲਾਈਐ ਤਿਆਗ ਮਾਨ ਹਾ ਠੀਲਾ। ਮੋਹਨ ਪ੍ਰਾਨ ਮਾਨ ਰੰਗੀਲਾ ਬਾਸ

ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ। ਗੁਜਰੀ ਮਹਿਲਾ ਪੰਜਵਾਂ। ਗੁਰ ਪ੍ਰਸਾਦੀ ਪ੍ਰਭ ਤੇ ਆਇਆ ਗਈ ਸੰਕਾ ਟੂਟ। ਦੁਖ ਅਨੇਰਾ ਪੈ ਬਿਨਾ ਸੇ ਪਾਪ ਗਏ ਨਿਖੂਟ। ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਤੇ ਆਏ।

ਤਾਂ ਕੋ ਕਾਲ ਨਾਹੀ ਜਮ ਜੋ ਹੈ ਬੂਝੈ ਅੰਤਰ ਸ਼ਬਦ ਵਿਚਾਰ। ਅਬ ਤਬ ਅਵਰ ਨਾ ਮਾਂਗੋ ਹਰ ਤੈ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤ੍ਰਿਕ।

ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਤਰਣੀ ਤਰ ਪਤ ਰਾਖ ਪਰਮਾਨੰਦ ਜਲਤ ਅਨਕ ਤਰੰਗ ਮਾਇਆ ਗੁਰ ਗਿਆਨ ਹਰ ਰਿਦ ਮੰਤ ਛੇਦ ਅਹੰਗ ਬੁੱਧ ਕਰੁਣਾ ਮੈਂ ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰੱਥ ਪਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਦ ਦੀਨ ਦਿਆਲ ਪ੍ਰਸੰਨ ਪੂਰਨ ਜਾਚੀਐ ਰਜਸਾਦ ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ ਰਖ ਧਰਮ ਪਰਮ ਬਿਦਾਰ ਮੰਤੇ ਉਦਰ ਹਰ ਨਿਰੰਕਾਰ ਤਨਾਡ ਆਡ ਭੰਡਾਰ ਹਰ ਨਿਦ ਹੋਤ ਜਿਨਾਨਾ ਚੀਰ ਖਲ ਮੁਗਦ ਮੂੜ ਕਟਾਖ ਸ੍ਰੀ ਧਰ ਪਏ ਗੁਣ ਮਤ ਤੀਰ ਜੀਵਨ ਮੁਕਤ ਜਗਦੀਸ਼ ਜਪ ਮਨ ਤਾਰ ਰਿਦ ਪ੍ਰਤੀਤ ਜੀ ਦਇਆ ਮਯਾ ਸਰਬਤ੍ਰ ਰਮਣੰਗ ਪਰਮ ਹੰਸੈ ਰੀਤ ਦੇਤ ਦਰਸਨ ਸ੍ਰਵਣ ਹਰ ਜਸ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ।

ਵਿਚੋਂ ਆਪ ਗਵਾਈ, ਤ੍ਰਿਸ਼ਨਾ ਭੁੱਖ ਵਿਚੋਂ ਉਤਰੈ, ਸੁਖ ਵਸੈ ਮਨ ਆਈ, ਸਦਾ ਸਦਾ ਸਲਾਹੀਐ ਹਿਰਦੈ ਲਿਵਲਾਈ। ਸਲੋਕ ਮਹਿਲਾ ਤੀਜਾ। ਜੇ ਸਤਿਗੁਰ ਸੇਵੇ ਆਪਣਾ, ਤਿਸਨੋ ਪੂਜੇ ਸਭ ਕੋਏ, ਸਭਨਾ ਉਪਾਵਾ ਸਿਰ ਉਪਾਉ ਹੈ, ਹਰ ਨਾਮ ਪ੍ਰਾਪਤ ਹੋਏ, ਅੰਤਰ ਸੀਤਲ ਸਾਂਤ ਵਸੈ, ਜਪ ਹਿਰਦੈ ਸਦਾ

ਹੇਠ ਸਮਾਏ। ਨਾਨਕ ਤਿਸਨੋ ਮਿਲਿਆ ਸਦਾ ਸੁਖ ਪਾਈਐ, ਜੇ ਅੰਦਿਨ ਹਰ ਨਾਮ ਤੇ ਆਏ ਮਹਿਲਾ ਤੀਜਾ। ਅੰਤਰ ਕਪਟ ਮਨ ਮੁਖ ਅਗਿਆਨੀ, ਰਸਨਾ ਝੂਠ ਬੁਲਾਏ। ਕਪਟ ਕੀਤੈ ਹਰ ਪੁਰਖ ਨ ਪੀਜੈ, ਨਿਤ ਵੇਖੈ ਸੁਣੈ ਸੁਵਾਏ। ਦੂਜੈ ਪਾਏ ਜਾਏ ਜਗ ਪ੍ਰਬੋਧੈ, ਬਿਖ ਮਾਇਆ ਮੋਹ ਸੁਆਏ। ਇਤ ਕਮਾਣੈ ਸਦਾ ਦੁਖ ਪਾਵੈ, ਜੰਮੈ ਮਰੈ ਫਿਰ ਆਵੈ ਜਾਏ। ਸਹਿਸਾ ਮੂਲ ਨਾ ਚੁੱਕਈ, ਵਿਚ ਵਿਸ਼ਟਾ ਪਚੈ ਪਚਾਏ। ਜਿਸਨੋ ਕਿਰਪਾ ਕਰੇ ਮੇਰਾ ਸਵਾਮੀ, ਤਿਸ ਗੁਰ ਕੀ ਸਿੱਖ ਸੁਣਾਏ।

ਦਾ ਖੁਆਰ ਕੂੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚੇ ਦਰਸੋਂ ਦੇ ਸੱਚੇ ਸ਼ਬਦ ਰਹਾਏ ਹਰ ਕੀ ਪ੍ਰੀਤ ਤਿਨ ਉਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਓ ਹਿਰਦੈ ਵਸਾਏ ਬਾਜ ਗੁਰੂ ਫਿਰੈ ਬਿਲ ਲਾਂਦੀ ਦੂਜੇ ਪਾਏ ਖੁਆਏ ਸਲੋਕ ਮਹਿਲਾ ਤੀਜਾ ਕਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅੰਦਿਨ ਨਾਮ ਤੇ ਆਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹਉ ਮੈਂ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਤਨ ਜਣੇ ਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਤੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਪਰਮ ਪੁੱਲਾ ਮਾਰਗ ਪਾਇਆ ਮਹਿਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਪੁੱਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਤ ਪੁਲ ਪੁਲ ਮਾਇਆ ਵੇਖੇ ਦਿਖਾ ਕਿਨੈ ਕਿਹੋ ਆਣ ਚੜਾਇਆ ਦੂਜੇ ਪਾਏ ਪੜੇ ਨਿਤ ਵਿਖਿਆ ਨਾਵੋ ਦੈ ਖੁਆਇਆ ਜੋਗੀ ਜੰਗਮ ਸੰਨਿਆਸੀ ਪੁੱਲੇ ਓਨਾ ਅਹੰਕਾਰ ਬਹੁ ਗਰਭ ਵਧਾਇਆ ਛਾਦਨ ਭੋਜਨ ਨਾ ਲੈਹੀ ਸਤ ਪਿਖਿਆ ਮਨ ਹਠ ਜਨਮ ਗਵਾਇਆ ਏਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਤੇ ਆਇਆ ਜਨ ਨਾਨਕ ਕਿਸਨੋ ਆਖ ਸੁਣਾਈਐ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਿਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਈਐਨ ਜਿਨ ਦੂਜਾ ਪਾਉ ਪਿਆਰਾ ਜਮ ਪੁਰ ਬੱਦੇ ਮਾਰੀਐਨ ਕੋ ਸੁਣੇ ਨਾ ਪੁਕਾਰਾ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੇ।

ਤਪਤਾਏ ਗੁਰ ਕੈ ਸ਼ਬਦ ਪਰ ਜਾ ਲਿਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹਿਲਾ ਤੀਜਾ ਕਿਉਂ ਮਨ ਕੇਤੜਿਆ

ਕਾਉ ਜਾਤ ਨਾ ਜਾਏ ਸੀ ਮਨਮੁਖ ਦੁੱਖ ਖਾਤਾ ਰਸਨਾ ਹਰ ਰਸ ਨਾ ਚਖਿਓ ਫੀਕਾ ਬੁਲਾਤਾ ਜਿਨਾ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹਿਲਾ ਤੀਜਾ ਵਾਹ ਵਾਹ ਤਿਸਨੋ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸਨੋ ਆਖੀਐ ਜੇ ਗੁਣਦਾਤਾ ਮਤ ਤੀਰ

ਨਾਨਕ ਅੱਜ ਕਲ ਆਵਸੀ ਗਾਫਲ ਫਾਹੀ ਪੇਰ ਮਹਿਲਾ ਪੰਜਵਾਂ ਕਿਤਿਆ ਕੁਟੰਗ ਗੁੱਜਾ ਥੀਐ ਨਾਹਿਤ ਨਾਨਕ ਤੈ ਸਹਿ ਟਕਿਆ ਮਨ ਮੈਂ ਸੱਚਾ ਮਿਤ ਪੌੜੀ ਹਉ ਮਾਂਗੋ ਤੁਝੈ ਦਿਆਲ ਕਰ ਦਾਸਾਂ ਗੋਲਿਆ ਨੌ ਨਿਧ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾਂ ਕਰ ਕਣਾ ਤਿਨ ਕੈ ਸੰਗ ਨਿਹਾਲ ਸ਼੍ਰਵਣੀ ਜਸ ਸੁਣਾ ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਕਸਾਂ ਪੈਰ ਧੋਏ ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ ਮੋਹਿ ਨਿਰਗੁਣ ਦਿੱਚੈ ਥਾਉ ਸੰਤ ਧਰਮ ਸਾਲੀਐ ਸਲੋਕ ਮਹਿਲਾ ਪੰਜਵਾਂ।

ਪਹਿਲਾ ਪੰਜਵਾਂ ਪਤਿਤ ਪੁਨੀਤ ਅਸੰਖ ਹੋ ਹੈ ਹਰ ਚਰਣੀ ਮਨ ਲਾਗ ਅੱਠ ਸੱਠ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਪਾਗ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸ ਨੂੰ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣੇ ਜਾਣ ਬੁਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸੈ ਉਦਾਰਦਾ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਪਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਲੋਕ ਮਹਿਲਾ ਪੰਜਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵ ਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ਮਹਿਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰਪੂਰੈ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲ ਤੋਏ ਅੰਮ੍ਰਿਤ ਸਾਚਾ ਨਾਉ ਓਥੈ ਜਾਪੀਐ ਮਨ ਕੋ ਹੋਏ ਸੰਤੋਖ ਭੁੱਖਾਂ ਤ੍ਰਾਪੀਐ ਜਿਸ ਕਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰ ਪ੍ਰਸਾਦ ਕਿਨੇ ਵਿਰਲੈ ਹਰ ਤਨ ਖਾਟੀਐ ਸਲੋਕ ਮਹਿਲਾ ਪੰਜਵਾਂ

ਮਹਿਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਅਨਦਿਨ ਬਿਲਪਤੇ ਜਿਉਂ ਸੁਝੈ ਕਰ ਕਾਵ ਪੌੜੀ ਸਿਮਰ ਸਿਮਰ ਦਾ ਤਾਰ ਮਨੋਰਥ ਪੂਰਿਆ ਇਚ ਪੁੰਨੀ ਮਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨ ਜਿਸਨੋ ਪਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੁਖ ਸਹਿਜ ਆਨੰਦ ਉੱਠੇ ਤਿਤ ਕਰ ਆਵਣ ਜਾਣ ਰਹੇ ਜਨਮ ਨਾ ਤਾਂ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ।

ਕਰ ਕਰ ਖਾਇਆ ਪਿੰਡ ਬੰਡਾਇਆ ਖਿੰਥਾ ਮੁੰਡਾ ਮਾਇਆ ਓਮ ਮਸਾਣ ਕੀ ਪਸਮ ਲਗਾਈ ਗੁਰਬਿਨ ਤਪਤ ਨਾ ਪਾਇਆ ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੋ ਵੋ ਪਾਣੀ ਲਖ ਚੋਰਾਸੀ ਜਿਨ ਉਪਾਈ ਸੋ ਸਿਮਰੋ ਨਿਰਬਾਣੀ ਕਾਏ ਕਮੰਡਲ ਕਾਪੜੀਆਰੇ ਅਰਸਠ ਕਾਏ ਫਿਰਾਹੀ ਬਦਤ ਤ੍ਰਿਲੋਚਨ ਸੁਣ ਰੇ ਪ੍ਰਾਣੀ ਕਣ ਬਿਨ ਗਾਹੋ ਕੇ ਪਾਹੀ ਗੁਜਰੀ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਅਵਤਰੈ।

ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਧਾਰ। ਜੋ ਆਉ ਸਰਨ ਠਾਕੁਰ ਪ੍ਰਭ ਤੁਮਰੀ ਕਿਸ ਰਾਖੋ ਕਿਰਪਾ ਥਾਰ। ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰਾਖੋ ਲਾਜ ਮੁਰਾਰ। ਦੇਵ ਗੰਧਾਰੀ ਹਰ ਗੁਣ ਗਾਵੈ ਹਉ ਕਿਸ ਬਲਿਹਾਰੀ। ਦੇਖ ਦੇਖ ਜੀਵਾਂ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ ਰਹਾਓ। ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉਂ ਕਰ ਮਿਲੈ ਜੁਠਾਰੀ। ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਨ ਕੂੜਿਆਰੀ। ਹਮਰੀ ਮੁਦਰ ਨਾਮ ਹਰ ਸੁਆਮੀ ਰਿਦ ਅੰਤਰ ਦੁਸ਼ਟ ਦੁਸ਼ਟਾਰੀ। ਜਿਉ ਪਾਵੈ ਤਿਉ ਰਾਖੋ ਸੁਆਮੀ ਜਨ ਨਾਮ ਸਰਨ ਤੁਮਾਰੀ। ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨੱਤੀ। ਜਿਉ ਬੇਸੁਆ ਕੇ ਕਰ ਕੂਤ ਜਮਤ ਹੈ ਤਿਸ ਨਾਮ ਪਰਿਉ ਹੈ ਪ੍ਰਪਟੀ ਰਹਾਓ। ਜਿਨਕਾ ਹਿਰਦੈ ਨਾਵੇ ਹਰ ਸੁਆਮੀ ਤਿਨ ਬਿਗੜ ਰੂਪ ਬੇਰਕਤੀ। ਜਿਉ ਨਿਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਹਿ ਹੈ ਪ੍ਰਸਤੀ। ਜਿਨਕੋ ਦਿਆਲ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਤੀ। ਨਾਨਕ ਪਤਿਤ ਪਵਿੱਤ ਮਿਲ ਸੰਗਤ ਗੁਰ ਸਤਿਗੁਰ ਪਾਤਸ਼ਾਹ ਚੁਕਤੀ ਛੱਕਾ ਪਹਿਲਾ। ਦੇਵ ਗੰਧਾਰੀ ਮਹਿਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਈ ਗੁਰ ਚਰਣੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ। ਸਦਾ ਸਦਾ ਹਰ ਧਿਆਈਐ ਰਹਾਓ ਅੰਤਰ ਏਕੋ ਬਾਹਰ ਏਕੋ ਸਭ ਨੇ ਏਕ ਸਮਾਈਐ। ਘਟ ਅਵਘਟ ਗਵਿਆ ਸਭ ਖਾਈ ਹਰ ਪੂਰਨ ਬ੍ਰਹਮ ਦਿਖਾਈਐ। ਪੁਸਤਕ ਕਰੈ ਸੇਵਕ ਮੁਨ ਕੇਤੇ ਤੇਰਾ ਅੰਤ ਨਾ ਕਤਹੂ ਪਾਈਐ। ਸੁਖਦਾਤੇ ਦੁਖ ਪੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ। ਦੇਵ ਗੰਧਾਰੀ ਮਾਈ ਹੋਣ ਹਾਰ ਸੋ ਹੋਈਐ ਰਾਤ ਰਹੋ ਰਚਨਾ ਪ੍ਰਭ ਆਪਣੀ ਕਹਾਂ ਲਾਭ ਕਹਾਂ ਖੋਈਐ ਰਹਾਉ। ਕਹਿ ਫੂਲੈ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ। ਕਬ ਨੂੰ ਮੈਲ ਪਰੇ ਅਭਿਮਾਨੀ ਕਬ ਸਾਧੂ ਸੰਗ ਤੋਈਐ। ਕੋਈ ਨਾ ਮੇਟੈ ਪ੍ਰਭ ਕਾ ਕੀਆ ਦੂਸਰ ਨਾਨੀ ਅਲੋਈਐ। ਕਹੁ ਨਾਨਕ ਕਿਸ ਗੁਰ ਬਲਿਹਾਰੀ ਜਿਨ ਪ੍ਰਸਾਦ ਸੁਖ ਸੋਈਐ। ਦੇਵ ਗੰਧਾਰੀ ਮਾਈ ਸੁਨਤ ਸੋਚ ਪੈ ਡਰਤ ਮੇਰ ਤੇ ਤਜੋ ਅਭਿਮਾਨਾ ਸਰਨ ਸੁਆਮੀ ਕੀ ਪਰਤ ਰਹਾਉ। ਜੋ ਜੋ ਕਹੈ ਸੋਈ ਪਲ ਮਾਨੋ ਨਾਹੀ ਨਾ ਕਾ ਬੋਲ ਕਰਤ। ਨਿਮਖ ਨਾ ਬਿਸਰੋ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ। ਸੁਖਦਾਈ ਪੂਰਨ ਪ੍ਰਭ ਕਰਤਾ।

ਜ਼ਿੰਦਾਰੀ ਮਹਿਲਾ ਪੰਜਵਾਂ। ਮਨ ਗੁਰਮਿਲ ਨਾਮ ਅਰਾਧਿਓ, ਸੁਖ ਸਹਿਜ ਆਨੰਦ ਮੰਗਲ ਰਸ, ਜੀਵਨ ਕਾ ਮੂਲ ਬਾਂਧਿਓ ਰਹਾਓ, ਕਰ ਕਿਰਪਾ ਆਪਣਾ ਦਾਸ ਕੀਨੋ, ਕਾਟੇ ਮਾਇਆ ਪਾਦਿਓ, ਪਾਓ ਭਗਤ ਗਾਏ ਗੁਣ ਗੋਬਿੰਦ, ਜਮ ਕਾ ਮਾਰਗ ਸਾਧਿਓ, ਪਇਓ ਅਨੁਗ੍ਰਹ ਮਿਟਿਓ ਮੋਰਚਾ, ਅਮੋਲ ਪਦਾਰਥ ਲਾ ਦਿਓ, ਬਲਿਹਾਰੈ ਨਾਮ ਲਖ ਬੇਰਾ, ਮੇਰੇ ਠਾਕੁਰ ਅਗਮ ਅਗਾ ਦਿਓ। ਦੇਵ ਗੰਧਾਰੀ ਮਹਿਲਾ ਪੰਜਵਾਂ। ਮਾਈ ਜੋ ਪ੍ਰਭ ਕੇ ਗੁਣ ਗਾਵੇ, ਸਫਲ ਆਇਆ ਜੀਵਨ ਫਲ, ਤਾਂ ਕੋ ਪਾਰ ਬ੍ਰਹਮ ਲਿਵ ਲਾਵੇ ਰਹਾਉ। ਸੁੰਦਰ ਸੁਗੜ ਸੂਰ ਸੋ ਬੇਤਾ, ਜੋ ਸਾਧੂ ਸੰਗ ਪਾਵੇ, ਨਾਮ ਉਚਾਰ ਕਰੇ ਹਰ ਰਸਨਾ, ਬਹੁੜ ਨਾ ਜੋ ਨੀ ਪਾਵੇ। ਪੂਰਨ ਬ੍ਰਹਮ ਰਵਿਆ ਮਨ ਤਨ ਮੈਂ, ਆਮ ਨਾ ਦ੍ਰਿਸ਼ਟੀ ਆਵੇ, ਨਰਕ ਰੋਗ ਨਹੀਂ ਹੋਵਤ ਜਨ ਸੰਗ, ਨਾਨਕ ਜਿਸ ਲੜ ਲਾਵੇ। ਦੇਵ ਭੰਡਾਰੀ ਮਹਿਲਾ ਪੰਜਵਾਂ। ਚੰਚਲ ਸੁਪਨੇ ਹੀ ਉਰਜਾਇਓ, ਇਤਨੀ ਨਾ ਬੂਝੈ ਕਬੂ ਚਲਨਾ, ਬਿਕਲ ਪਇਓ ਸੰਗ ਮਾਇਓ ਰਹਾਓ, ਕੁਸਮ ਰੰਗ ਸੰਗ ਰਥ ਰਚਿਆ, ਬਿਖਿਆ ਏਕ ਉਪਾਇਓ, ਲੋਭ ਸੁਨੇ ਮਨ ਸੁਖ ਕਰ ਮਾਨੇ, ਦੇਵ ਕਹਾਂ ਉਠਕਾਇਓ, ਫਿਰਕ ਫਿਰਕ ਬਹੁਤ ਸ਼ਰਮ ਪਾਇਓ, ਸੰਤ ਦੁਆਰੇ ਆਇਓ, ਕਰੀ ਕਿਰਪਾ ਪਾਰ ਬ੍ਰਹਮ ਸਵਾਮੀ, ਨਾਨਕ ਲਿਓ ਸਮਾਇਓ। ਦੇਵ ਗੰਧਾਰੀ ਮਹਿਲਾ ਪੰਜਵਾਂ। ਸਭ ਸੁਖਾਂ ਗੁਰ ਚਰਨਾ, ਕਲਮਲਦਾਰਨ ਮਨੇ ਸੁਧਾਰਨ, ਇਹ ਆਸਰ ਮੋਹਿ ਕਰਨਾ ਰਹਾਓ। ਪੂਜਾ ਅਰਚਾ ਸੇਵਾ ਬੰਧਨ, ਇਹ ਟਹਿਲ ਮੋਹਿ ਕਰਨਾ, ਬਿਕਸੈ ਮਨ ਹੋਵੇ ਪ੍ਰਗਾਸਾ, ਬਹੁ ਨਾ ਦਰਬੈ ਪਰਨਾ, ਸਫਲ ਮੂਰਤ ਪਰਸੋ ਸੰਤਨ ਕੀ, ਇਹ ਧਿਆਨਾ ਕਰਨਾ, ਪਇਓ ਕਿਰਪਾਲ ਠਾਕੁਰ ਨਾਨਕ ਕਉ, ਪਰਿਓ ਸਾਧ ਕੀ ਸਰਨਾ। ਦੇਵ ਗੰਧਾਰੀ ਮਹਿਲਾ ਪੰਜਵਾਂ। ਆਪਣੇ ਹਰ ਪੈ ਬਿਨਤੀ ਕਹੀ ਹੈ, ਚਾਰ ਪਦਾਰਥ ਅਨੰਦ ਮੰਗਲ ਨਿਧ, ਸੁਖ ਸਹਿਜ ਸਿੱਧ ਲਹੀ ਹੈ ਰਹਾਓ, ਮਾਨ ਤਿਆਗ ਹਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਹੀ ਹੈ, ਆਸ ਨ ਲਾਗੈ ਅਗਨ ਸਾਗਰ ਤੇ, ਸਰਨ ਸਵਾਮੀ ਕੀ ਅਹੀ ਹੈ। ਪੁਰਪਰਾਧ ਮਹਾ ਅਕਿਰਤ ਕੰਮ, ਬਹੁਰ ਬਹੁਰ ਪ੍ਰਭ ਸਹੀ ਹੈ, ਕਰਨਾ ਮੈਂ ਪੂਰਨ ਪਰਮੇਸ਼ਰ, ਨਾਨਕ ਤੇ ਸਰ ਨਹੀਂ ਹੈ। ਦੇਵ ਗੰਧਾਰੀ ਮਹਿਲਾ ਪੰਜਵਾਂ। ਗੁਰ ਕੇ ਚਰਨ ਹਿਰਦੈ ਪ੍ਰਵੇਸ਼ਾ, ਰੋਗ ਸੋਗ ਸਭ ਦੁਖ ਬਿਨਾਸੇ, ਉਤਰੇ ਸਗਲ ਕਲੇਸਾ ਰਹਾਓ, ਜਨਮ ਜਨਮ ਕੇ ਕਿਲ ਵਿਖਨਾਸੇ, ਕੋਟ ਮੱਜਨ ਇਸਨਾਨਾ, ਨਾਮ ਨਿਧਾਨ ਗਾਵਤ ਗੁਣ ਗੋਬਿੰਦ, ਲਾਗੋ ਸਹਿਤਿਆਨਾ, ਕਰ ਕਿਰਪਾ ਆਪਣਾ ਦਾਸ ਕੀਨੋ, ਬੰਧਨ ਤੋੜ ਨਿਆਰੇ, ਜਪ ਜਪ ਨਾਮ ਜੀਵਾ ਤੇਰੀ ਬਾਣੀ, ਨਾਨਕ ਦਾਸ ਬਲਿਹਾਰੇ, ਛੱਕੇ ਤੀਜਾ ਦੇਵ ਗੰਧਾਰੀ ਮਹਿਲਾ ਪੰਜਵਾਂ। ਮਾਈ ਪ੍ਰਭ ਕੇ ਚਰਨ ਨਿਹਾਰੋ, ਕਰੋ ਅੰਗਰੋ ਸਵਾਮੀ ਮੇਰੇ, ਮਮ ਤੇ ਕਬੂ ਨਾ ਡਾਰੋ ਰਹਾਓ। ਸਾਧੂ ਧੂਰ ਲਾਈ ਮੁਖ ਮਸਤਕ, ਕਾਮ ਕ੍ਰੋਧ ਵਿਖ ਜਾਰੋ, ਸਭ ਤੇ ਨੀਚ ਆਤਮ ਕਰ ਮਾਨੋ, ਮਨ ਮੈਂ ਇਹ ਸੁਖ ਪਾਰੋ, ਗੁਣ ਗਾਵੇ ਠਾਕੁਰ ਅਬਨਾਸੀ।

ਸਾਹਿਬ ਰਾਗ ਬਿਹਾਗਰਾ ਮਹਿਲਾ ਨਾਵਾਂ ਸਭ ਕੀ ਗੱਤ ਮਹਿ ਕੋ ਜਾਣੇ ਜੋਗੀ ਜਤੀ ਤਪੀ ਪਟਹਾਰੇ ਔਰ ਬਹੁ ਲੋਕ ਸਿਆਣੇ ਰਹਾਓ ਛਿਨ ਮੈਂ ਰਾਓ ਰੰਗ ਕੋ ਕਰੀ ਰਾਓ ਰੰਗ ਕਰ ਡਾਰੇ ਰੀਤੇ ਪਰੇ ਪਰੇ ਸਖਨਾਵੇ ਯਹ ਤਾਂ ਕੋ ਵਿਵਹਾਰੇ ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਤਰੇ ਬਹੁਰੰਗੀ ਸਭ ਤੇ ਰਹਿ ਨਿਆਰਾ ਅਗਨਤ ਅਪਾਰ ਅਲਖ ਨਿਰੰਜਨ ਜੇ ਸਭ ਜਗ ਪਰਮਾਓ ਸਗਲ ਕਰਮ ਤਦ ਨਾਨਕ ਪ੍ਰਾਣੀ ਚਰਨ ਤਾਹੀ ਚਿਤਲਾਏ ਰਾਗ ਬਿਹਾਗੜਾ ਸੰਤ ਮਹਿਲਾ ਚੌਥਾ ਕਰ ਪਹਿਲਾ ਇੱਕ ਓਨਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਪਿਆਰੀਏ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੋ

ਅਤ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪਿਆ ਪਾਪ ਗਵਾਤੇ ਰਾਮ। ਅਤ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪਿਆ ਪਾਪ ਗਵਾਤੇ ਰਾਮ। ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ ਚਹੁ ਕੁੰਡੀ ਚਹੁ ਜੁਗ ਜਾਤੇ ਰਾਮ। ਹਉ ਮੈਂ ਮੈਲ ਸਭ ਉਤਰੀ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਰਨਾ ਤੇ ਰਾਮ।

ਤੇ ਹਰ ਦਰਦੇ ਪੈਮਾਇਆ ਮੇਰੀ ਜਿੰਦੜੀਏ ਐਨ ਸਾਥ ਸਮਾਨੇ ਰਾਮ ਤਿਨ ਕੈ ਸੰਗ ਮਨ ਉਤਰੇ ਮੇਰੀ ਜਿੰਦੜੀਏ ਰੰਗ ਰਾਤੇ ਨਦ

ਸੋਵਣ ਚੱਕਾ ਪਹਿਲਾ, ਬਿਹਾਗਣਾ ਮਹਿਲਾ ਪੰਜਵਾਂ, ਸੰਤ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਕਿਸਰੇ ਹਰਿਓ ਕਰਤਾ ਪੁਰਖ ਮੁਰਾਰੀ ਰਾਮ। ਦੁੱਖ ਰੋਗ ਨਾ ਪਾਉ ਵਿਆਪੈ ਜਿਨੀ ਹਰ ਹਰ ਧਿਆਇਆ। ਸੰਤ ਪ੍ਰਸਾਦ ਤਰੇ ਪਾਵਜਲ ਪੂਰਬ ਲਿਖਿਆ ਪਾਇਆ। ਵਜੀ ਵਧਾਈ ਮਨ ਸਾਂਸ ਆਈ ਮਿਲਿਆ ਪੁਰਖ ਅਪਾਰੀ। ਬਿਨਵੰਤ ਨਾਨਕ ਸਿੰਘ।

ਸਬਦੈ ਸਾਧ ਨਾ ਪਾਇਓ, ਮਨ ਹੱਥ ਕਿਆ ਗੁਣ ਗਾਏ। ਨਾਨਕ ਆਇਆ ਸੋ ਪਰਵਾਨ ਹੈ, ਜੋ ਗੁਰਮੁਖ ਸੱਚ ਸਮਾ

ਲੋੜੀ ਹੈ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਕਿਸ ਨੂੰ ਧਿਆਨ ਦਿਆਂ ਕਿਵ ਨਿਮਤ ਕਰੀ ਮੂੰਹ ਮੋੜੀ ਹੈ ਜਿਨ ਹਰ ਚਾਇਆ ਕਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਈਏ ਮੂੰਹ ਜੋੜੀਏ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ ਹਰ ਕਿਰਪਾ ਤੇ ਹੋਆ ਹਰ ਭਗਤ ਜਨਾ

ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਪੌੜੀ। ਆਪੇ ਧਰਤੀ ਆਪੇ ਹੈ ਰਾਹਤ, ਆਪ ਜਮਾਏ ਪਿਸਾਵੇ, ਆਪ ਪਕਾਵੇ, ਆਪ ਪਾਂਡੇ ਦੇ ਪਰੋਸੇ, ਆਪੇ ਹੀ ਬੈਠਾਵੇ, ਆਪੇ ਜਲ ਆਪੇ ਦਿਲ ਸਿੰਘਾ, ਆਪੇ ਚੁਲੀ ਭਰਾਵੇ, ਆਪੇ ਸੰਗਤ।

ਹੋ ਸਤਿਗੁਰ ਕਾ ਪਾਣਾ ਚਿਤ ਰੱਖੋ ਸੰਜਮ ਸੱਚਾ ਨੇਹੋ ਨਾਨਕ ਐਸੇ ਸੁਖੇ ਅੰਦਰ ਰਖਸੀ ਅੱਗੇ ਹਰ ਸਿਉ ਕੇਲ ਕਰੇ ਹੋ ਪੌੜੀ ਆਪੇ ਪਾਰ ਅਠਾਰੇ ਬਨਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹ ਪਾਏ ਆਪੇ ਕਰਤਾ ਆਪੇ ਪੁਗਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਏ ਜਨ ਨਾਨਕ ਵਡਿਆਈ ਆਖੇ ਹਰ ਕਰਕੇ ਕੀ ਜਿਸਨੂੰ ਤਿਲ ਨਾ ਕਮਾਏ। ਸਲੋਕ ਮਹਿਲਾ ਤੀਜਾ ਮਾਨਸ ਭਰਿਆ ਆਇਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿਚ ਆਏ ਆਪਣਾ ਪਰਾਇਆ।

ਸੋ ਸਭ ਕੁਛ ਪਾਵੇ ਜਿਸਨੂੰ ਕਿਰਪਾ ਨਿਰੰਜਨ ਕੇਰੀ ਸੋਈ ਸਾਉ ਸੱਚਾ ਵਣਜਾਰਾ ਜਿਨ ਵੱਤਰ ਲਗਿਆ ਹਰ ਨਾਮ ਤਨ ਤੇਰੀ ਸਭ ਕਿਸੇ ਨੂੰ ਸਾਲਾਓ ਸੰਤੋ ਜਿਨ ਦੂਜੇ ਪਾਵੇ।

ਆਏ ਹੌਲੀ ਆਪੇ ਦਾਣਾ ਬੀਨਿਆ ਆਪੇ ਪਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਲ ਸਿਆਣਾ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ ਕੌੜਾ ਕਿਸੇ ਨਾ ਲੱਗਈ ਸਭਨਾ ਹੀ ਪਾਣਾ ਉਸਤਤ ਬਰ

ਹਰ ਜਿਉ ਮਨ ਵਸਾਇਆ, ਹਰ ਕਰ ਕਿਰਪਾ ਸਤਿਗੁਰੂ ਮਿਲਾਇਆ, ਪੂਰੇ ਸਤਿਗੁਰ ਹਰ ਨਾਮ ਤੇ ਆਇਆ ਰਹਾਉ। ਬ੍ਰਹਮੈ ਵੇਦ ਬਾਣੀ ਪਰਗਾਸੀ, ਮਾਇਆ ਮੋਹ ਪਸਾਰਾ, ਮਹਾਂ ਦਿਉ ਗਿਆਨੀ।

ਕਿਉਂ ਕਰ ਹਰ ਦਰਸ਼ਨ ਪਾਵਾਂ, ਹਉ ਜਾਏ ਪੁੱਛਾਂ ਆਪਣੇ ਸਤਿਗੁਰੈ, ਗੁਰ ਪੁੱਛ ਮਨ ਮੁਗਧ ਸਮਝਾਵਾਂ। ਪੂਲਾ ਮਨ ਸਮਝੈ ਗੁਰ ਸ਼ਬਦੀ, ਹਰ ਹਰ ਸਦਾ ਧਿਆਏ, ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਣੀ ਚਿਤ ਲਾਏ। ਹਉ ਸਭ ਵੇਸ ਕਰੀ ਤਿਰ ਕਾਰਨ, ਜੇ ਹਰ ਪ੍ਰਭ ਸਾਚੇ ਭਾਵਾਂ, ਤੋ ਫਿਰ ਪਿਆਰਾ ਮੈਂ ਨਦਰ ਨਾ ਦੇਖੈ, ਹਉ ਕਿਉਂ ਕਰ ਧੀਰਜ ਪਾਵਾਂ, ਜਿਸ ਕਾਰਨ ਹਉ ਸਿਗਾਰ ਸਿਗਾਰੀ, ਸੋ ਫਿਰ ਰਤਾ ਮੇਰਾ ਅਵਰਾ, ਨਾਨਕ ਧਨ ਧਨ ਧਨ ਸੁਹਾਗਣ, ਜਿਨ ਫਿਰ ਰਾਵੇੜਾ ਸਚ ਸਵਰਾ। ਹਉ ਜਾਏ ਪੁੱਛਾ ਸੁਹਾਗ ਸੁਹਾਗਣ, ਤੁਸੀਂ ਕਿਉਂ ਕਰ ਪਾਇਣਾ ਪ੍ਰਭ ਮੇਰਾ, ਮੈਂ ਉਪਰ ਨਦਰ ਕਰੀ ਫਿਰ ਸਾਚੈ, ਮੈਂ ਛੋੜਿਆ ਮੇਰਾ ਤੇਰਾ। ਸਭ ਮਨ ਤਨ ਜੀਉ ਕਰੋ ਹਰ ਪ੍ਰਭ ਦਾ, ਇਸ ਮਾਰਗ ਪੈਣੇ ਮਿਲੀਏ, ਆਪਣਾ ਪ੍ਰਭ ਨਦਰ ਕਰ ਦੇਖੈ, ਨਾਨਕ ਜੋਤ ਜੋਤੀ ਰਲੀਐ। ਜੋ ਹਰ ਪ੍ਰਭ ਦਾ ਮੈਂ ਦੇ ਸੁਨੇਹਾ, ਤਿਸ ਮਨ ਤਨ ਆਪਣਾ ਦੇਵਾਂ, ਨਿਤ ਪੱਖਾ ਫੇਰੀ ਸੇਵ ਕਮਾਵਾਂ, ਤਿਸ ਆਗੈ ਪਾਣੀ ਧੋਵਾਂ, ਨਿਤ ਨਿਤ ਸੇਵ ਕਰੀ ਹਰ ਜਨ ਕੀ। ਜੋ ਹਰ ਹਰ ਕਥਾ ਸੁਣਾਏ, ਤਨ ਤਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੂਜਾਏ। ਗੁਰ ਸੱਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਤੇ ਆਵਾ, ਗੁਰ ਸਤਿਗੁਰ ਪਾਸੋਂ ਹਰ ਗੋਸ਼ਟ ਪੁੱਛਾਂ, ਕਰ ਸਾਂਝੀ ਹਰ ਗੁਣ ਗਾਵਾਂ, ਗੁਣ ਗਾਵਾਂ ਨਿਤ ਨਿਤ ਸਦ ਹਰ ਕੇ। ਮਨ ਜੀਵੈ ਨਾਮ ਸੁਣ ਤੇਰਾ, ਨਾਨਕ ਜਿਤ ਵੇਲਾ ਵਿਸਰੈ ਮੇਰਾ ਸਵਾਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਹਰ ਵੇਖਣ ਕੋ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵਿਖਾਲੇ, ਜਿਸ ਨੂੰ ਨਦਰ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸਮਾਲੇ, ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ। ਜਿਸ ਸਤਿਗੁਰ ਪੂਰਾ ਮੇਰਾ ਮਿਲਿਆ, ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਤੇ

ਸੰਤਰੀ ਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਕੰਚਨ ਕਾਇਆ ਸੋਏ ਨੇ ਕੀ ਟਾਲਾ ਸੋਵਨ ਟਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀ ਹੋ ਜਮ ਦੁਆਰ ਨਾ ਹੋ ਖੜੀਆਂ ਸਿੱਖ ਸੁਣੋ ਮਹੇਲੀਓ ਹੰਸ ਹੰਸਾ ਬਗ ਬੱਗਾ।

ਕੀਆ। ਗੁਰਮੁਖ ਸਭ ਵਪਾਰ ਪਲਾ, ਜੇ ਸਹਿਜੇ ਕੀ ਜੈ ਰਾਮ। ਕੰਨ ਦਿਨ ਨਾਮ ਵਖਾਣੀ ਐ ਲਾਹਾ, ਹਰ ਰਸ ਪੀ ਜੈ ਰਾਮ। ਲਾਹਾ ਹਰ ਰਸ ਲੀਜੈ, ਹਰ ਰਾਵੀ ਜੈ। ਕੰਨ ਦਿਨ ਨਾਮ ਵਖਾਣੈ, ਗੁਣ ਸੰਗ੍ਰਹਿ ਅਵਗੁਣ ਵਿਕਣੈ। ਆਪੈ ਆਪ ਪਛਾਣੈ, ਗੁਰਮਤ ਪਾਈ ਵੱਡੀ ਵਡਿਆਈ। ਸੱਚੈ ਸ਼ਬਦ ਰਸ ਪੀਜੈ, ਨਾਨਕ ਹਰ ਕੀ ਭਗਤ ਨਿਰਾਲੀ। ਗੁਰਮੁਖ ਵਿਰਲੈ ਕੀਜੈ, ਗੁਰਮੁਖ ਖੇਤੀ ਹਰ ਅੰਤਰ ਬੀਜੀਐ। ਹਰ ਲੀਜੈ ਸਰੀਰ ਜਮਾਏ ਰਾਮ। ਆਪਣੇ ਘਰ ਅੰਦਰ ਰਸ ਪੁੰਜ ਤੂੰ, ਲਾਹਾ ਲੈ ਪਰਥਾਏ ਰਾਮ। ਲਾਹਾ ਪਰਥਾਏ ਹਰ ਮਨ ਵਸਾਏ, ਤਨ ਖੇਤੀ ਵਾਪਾਰਾ ਹਰ ਨਾਮ ਤੇ ਆਏ। ਮਨ ਵਸਾਏ ਬੂਜੈ ਗੁਰ ਵਿਚਾਰਾ, ਮਨ ਮੁਖ ਖੇਤੀ ਵਣਜ ਕਰ ਥਾਕੇ। ਤ੍ਰਿਸ਼ਨਾ ਭੁੱਖ ਨ ਜਾਏ, ਨਾਨਕ ਨਾਮ ਬੀਜ ਮਨ ਅੰਦਰ। ਸੱਚੈ ਸ਼ਬਦ ਸੁਭਾਏ, ਹਰ ਵਾਪਾਰ ਸੇ ਜਨ ਲਾਗੇ। ਜਿਨਾ ਮਸਤਕ ਮਣੀ ਵਡ ਪਾਗੋ ਰਾਮ। ਗੁਰਮਤੀ ਮਨ ਨਿਜ ਕਰ ਵਸਿਆ, ਸੱਚੈ ਸ਼ਬਦ ਬੈਰਾਗੋ ਰਾਮ। ਮੁਖ ਮਸਤਕ ਪਾਗੋ ਸਚ ਬੈਰਾਗੋ, ਸਾਚ ਰਤੇ ਵਿਚਾਰੀ। ਨਾਮ ਬਿਨਾ ਸਭ ਜਗ ਬੋਰਾਨਾ, ਸਭ ਦੇ ਹੋ ਮੈਂ ਮਾਰੀ। ਸਾਚੈ ਸ਼ਬਦ ਲਾਗ ਮਤ ਉਪਜੈ, ਗੁਰਮੁਖ ਨਾਮ ਸੁਹਾਗੋ। ਨਾਨਕ ਸ਼ਬਦ ਮਿਲੈ ਪਉ ਪੰਜਨ, ਹਰ ਰਾਵੈ ਮਸਤਕ ਪਾਗੋ। ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ। ਗੁਰਮਤੀ ਹੁਕਮ ਬੂਜੀਐ, ਹੁਕਮੇ ਮੇਲ ਮਿਲਾਈ ਰਾਮ। ਹੁਕਮ ਮਿਲਾਈ ਸਹਿਜ ਸਮਾਈ, ਗੁਰ ਕਾ ਸ਼ਬਦ ਅਪਾਰਾ। ਸੱਚੀ ਵਡਿਆਈ ਗੁਰ ਤੇ ਪਾਈ, ਸੱਚ ਸਵਾਰਨ ਹਾਰਾ। ਪਉ ਪੰਜਨ ਪਾਇਆ ਆਪ ਗਵਾਇਆ, ਗੁਰਮੁਖ ਮੇਲ ਮਿਲਾਈ। ਕਹੋ ਨਾਨਕ ਨਾਮ ਨਿਰੰਜਨ, ਅਗਮ ਅਗੋਚਰ ਹੁਕਮੇ ਰਹਿਆ ਸਮਾਈ। ਸਵਡਹੰਸ ਮਹਿਲਾ ਤੀਜਾ, ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜਿਉ। ਆਪਣੇ ਘਰ ਤੂੰ ਸੁਖ ਵਸੈ, ਕੋਹੇ ਨਾ ਸਕੈ ਜਮ ਕਾਲ ਜਿਉ। ਕਾਲ ਜਾਲ ਜਮ ਜੋਹੇ ਨਾ ਸਾਕੈ, ਸਾਚੈ ਸ਼ਬਦ ਲਿਵ ਲਾਏ। ਸਦਾ ਸੱਚ ਰਤਾ ਮਨ ਨਿਰਮਲ, ਆਵਣ ਜਾਣ ਰਹਾਏ।

ਬਾਹਰ ਵਕਤ ਨਾ ਪਾਲ, ਜੋ ਪਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ। ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ, ਮਨ ਮੁਖ ਅੰਦਲੇ ਗਿਆਨ ਵਿਹੂਣੇ ਦੂਜੇ ਪਾਏ ਖੁਆਈ। ਬਿਨ ਨਾਵੇ ਕੋ ਛੂਟੈ ਨਾਹੀ ਸਭ ਬਾਜੀ ਜਮਕਾਲ, ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ। ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇੱਕ ਸੱਚ ਲੱਗੇ ਵਾ ਪਾਰਾ, ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ, ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ, ਨਾਮੇ ਨੋ ਨਿਦ ਪਾਈ ਮਨ ਮੁਖ ਮਾਇਆ ਮੋਹ ਵਿਆਪੇ, ਦੁਖ ਸੰਤਾਪੇ ਦੂਜੈ ਪਤ ਗਵਾਈ। ਹਉ ਮੈਂ ਮਾਰ ਸਚ ਸ਼ਬਦ ਸਮਾਣੇ ਸਚ ਰਤੇ ਅਧਿਕਾਈ, ਨਾਨਕ ਮਾਨਸ ਜਨਮ ਦੁਲੰਬ ਹੈ ਸਤਿਗੁਰ ਬੂਝ ਬੁਝਾਈ। ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨ ਵਡਪਾਗੀ ਰਾਮ, ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ ਰਾਮ, ਸੇ ਜਨ ਬੈਰਾਗੀ ਸਚ ਲਿਵ ਲਾਗੀ ਆਪਣਾ ਆਪ ਪਛਾਣਿਆ, ਮਤ ਨਿਹਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਵਖਾਣਿਆ। ਇੱਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ, ਮਨਮੁਖ ਸੋਏ ਰਹੇ ਅਪਾਗੇ, ਨਾਨਕ ਸਹਿਜੇ ਸੇਵੈ ਗੁਰ ਆਪਣਾ ਸੇ ਪੂਰੇ ਵਡਭਾਗੇ। ਵਡਹੰਸ ਮਹਿਲਾ ਤੀਜਾ ਰਤਨ ਪਦਾਰਥ ਬਣਜੀਐ ਸਤਿਗੁਰ ਦੀਆ ਬੁਝਾਈ ਰਾਮ, ਲਾਹਾ ਲਾਭ ਹਰ ਭਗਤ ਹੈ ਗੁਣ ਮੈਂ ਗੁਣੀ ਸਮਾਈ ਰਾਮ। ਗੁਣ ਮੈਂ ਗੁਣੀ ਸਮਾਏ ਜਿਸ ਆਪ ਬੁਝਾਏ, ਲਾਹਾ ਭਗਤ ਸਹਿ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਹੋਈ। ਗੁਰਮਤ ਨਾਮ ਆਧਾਰੇ ਵੱਖਰ ਨਾਮ ਸਦਾ ਲਾਭ ਹੈ ਜਿਸਨੂੰ ਏਕ ਵਪਾਰ ਲਾਏ, ਰਤਨ ਪਦਾਰਥ ਬਣ ਜੀਏ ਜਾਂ ਸਤਿਗੁਰ ਦੇ ਬੁਝਾਏ। ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਪਾਰਾ।

ਇਹ ਮਨ ਮੇਰਿਆ ਆਵਾਗੌਣ ਸੰਸਾਰ ਹੈ, ਅੰਤ ਸੱਚ ਨਿਵੇੜਾ ਰਾਮ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਫਿਰ ਹੋਏ ਨਾ ਫੇਰਾ, ਅੰਤ ਸੱਚ ਨਿਵੇੜਾ। ਗੁਰਮੁਖ ਮਿਲੇ ਵਡਿਆਈ, ਸਾਚੇ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ। ਸੱਚਾ ਮਨ ਪਾਇਆ ਸੱਚ।

ਦ੍ਰਿੜਾਏ। ਜਪ ਹਰ ਹਰ ਨਾਮ ਵਿਗਸੇ ਰਾਮ, ਜਪ ਹਰ ਹਰ ਨਾਮ ਕਮਲ ਪ੍ਰਗਾਸੇ, ਹਰ ਨਾਮ ਨਵੰਗ ਨਿਧ ਪਾਈ, ਹਉ ਮੈਂ ਰੋਗ ਗਿਆ ਦੁਖ ਲਾਸਾ, ਹਰ ਸਹਿਜ ਸਮਾਧ ਲਗਾਈ।

ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਦਿਨ ਅਵਰ ਨ ਕੋਈ ਹਰ ਆਪੇ ਪੁਰਖ ਨਿਰੰਜਨ ਸੋਏ ਵਡਹੰਸ ਮਹਿਲਾ ਚੌਥਾ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਰਾਮ ਸਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਗੁਰੂ ਪਾਇਆ ਅਗਿਆਨ ਅੰਧੇਰ

ਸਾਜਿਆ ਸਚਣਾ ਅਲਖ ਅਪਾਰ ਦੋਇ ਕੁੜ ਜੋੜ ਵਿਛੋੜਿਆਨ ਗੁਰਬਿਨ ਕੋਰ ਅੰਧਾਰੋ ਸੂਰਜ ਚੰਦ ਸਿਰਜਨ ਐਨ ਚਲਤ ਵਿਚਾਰੋ ਸਚੜਾ ਸਾਹਿਬ।

ਆਪ ਨਿਰਾਲਮ ਤੰਦੈ ਬਾਂਦੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਗਿਆ ਪੈ ਦੂਜੇ ਪਾਏ ਵਿਕਾਰੋ ਜਮ ਮਾਰਗ ਪੰਥ ਨਾ।

ਕਾਲੇ ਵਸ ਜਗ ਬਾਂਧਿਆ ਕਿਸ ਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨ ਹੋਏ ਨਾਨਕ ਗੁਰਮੁਖ

ਸਰ ਗੁਰਮੁਖ ਸ਼ਬਦ ਨਾ ਲਾਗੈ, ਸਤਿਗੁਰ ਸੇਵੈ ਨਾਮ ਮਨ ਵਸੈ ਵਿਚੋਂ ਪਰਮ ਪਉ ਪਾਗੈ। ਜਿਹਾ ਸਤਿਗੁਰ ਨੂੰ ਜਾਣੈ ਤੇਹੋ ਹੋਵੈ, ਤਾਂ ਸਚ ਨਾਮ ਲਿਵ ਲਾਗੈ, ਨਾਨਕ ਨਾਮ ਮਿਲੈ।

ਨਾਨਕ ਨਾਮ ਹਰ ਪਾਈਐ ਪਾਈ, ਗੁਰਸਬ ਦੀ ਮੇਲਾਇ ਸੂਰਤ ਮਹਿਲਾ ਤੀਜਾ ਕਰ ਪਹਿਲਾ। ਤੇਹੀ ਗੁਣੀ ਤ੍ਰਿਭੁਵਨ ਵਿਆਪਿਆ ਭਾਈ, ਗੁਰਮੁਖ ਬੂਝ ਬੁਝਾਏ।

ਤੂੰ ਸਦਾ ਹਰ ਕੇ ਗੁਣ ਗਾਏ ਰਹਾਓ। ਨਾ ਮੈਂ ਤੇ ਸਭ ਉਪਜੇ ਭਾਈ, ਨਾ ਵਿਸਰਿਆ ਮਰ ਜਾਏ। ਅਗਿਆਨੀ ਜਗਤ ਅੰਧ ਹੈ ਭਾਈ, ਸੂਤੇ ਗਏ ਮੁਹਾਏ। ਗੁਰਮੁਖ ਜਾਗੇ ਸੇ ਉਭਰੇ ਭਾਈ, ਅਵਜਲ ਪਾਰ ਉਤਾਰ। ਜਗ ਮੈਂ ਲਾਹਾ ਹਰ ਨਾਮ ਹੈ ਪਾਈ, ਹਿਰਦੈ ਰੱਖਿਆ ਉਧਾਰ। ਗੁਰ ਸਰਣਾਈ ਉਭਰੇ ਭਾਈ, ਰਾਮ ਨਾਮ ਲਿਵ ਲਾਏ। ਨਾਨਕ ਨਾਉ ਬੇੜਾ ਨਾਉ ਤੁਲਹੜਾ, ਪਾਈ ਜਿਤ ਲਗ ਪਾਰ ਜਨ ਪਾਏ। ਸਲੋਕ ਮਹਿਲਾ ਤੀਜਾ ਹਰ ਪਹਿਲਾ।

ਸਮਾਹਾ ਆਪੇ ਗੁਣ ਗਾਵਾਂਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਓ ਮਾਹਾ ਅੰਦਿਨ ਅੰਦ ਹੋਵੇ ਵਡਭਾਗੀ ਲੈ ਗੁਰਪੂਰੇ ਹਰ ਲਾਹਾ ਰਹਾਓ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਕੁਵਲੀਆ ਪੀੜ ਆਪ ਮਰਾਇਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇਦਾ ਪਿਆਰਾ ਕਰ ਵੇਖੇ ਆਪ ਚੋਜਾਹਾ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਦੂਰ ਕੰਸ ਕੇਸ ਮਾਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਪੰਨੇ ਮੂਰਖ ਮੁਗਦਾਹਾ।

ਜਨ ਨਾਨਕ ਅਵਰ ਨ ਕੋਈ। ਸੋਰਠ ਮਹਿਲਾ ਪੰਜਵਾਂ ਕਰ ਪਹਿਲਾ ਸਿੱਖੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਆ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ

ਨਾਨਕ ਸਦ ਕੁਰਬਾਨ। ਸੋਰਠ ਮਹਿਲਾ ਪੰਜਵਾਂ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਜ ਸੰਵਾਰਿਆ। ਹੋਈ ਰਾਜੇ ਰਾਮ ਕੀ ਰਖਵਾਲੀ, ਸੁਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇਹ ਸੁਖਾਲੀ ਰਹਾਓ। ਸਤਿਤ ਉਧਾਰਣ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ, ਬਖਸ਼ ਲਏ ਸਭ ਸੱਚੇ।

ਕਾਰਜ ਸਗਲ ਸਵਾਰੇ। ਹਰ ਜਨ ਸਿਮਰਿਆ ਨਾਮ ਆਧਾਰ, ਪਾਪ ਉਤਾਰਿਆ ਸਤਿਗੁਰ ਪੂਰੇ, ਆਪਣੀ ਕਿਰਪਾ ਧਾਰ ਰਹਾਓ, ਸਦਾ ਆਨੰਦ ਕਰੇ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਨਾਨਕ ਕਰਤੇ ਕੀ, ਸਾਚ ਸਬਦ ਸਤ ਪਾਖਿਆ। ਸੋਰਠ ਮਹਿਲਾ ਪੰਜਵਾਂ, ਅਏ ਕਿਰਪਾਲ ਸਵਾਮੀ ਮੇਰੇ, ਤਿਸ ਸਾਚੇ ਦਰਬਾਰ, ਸਤਿਗੁਰ ਤਾਪ ਗਵਾਇਆ ਪਾਈ,

ਨਾਲ ਗੁਰਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਓ ਅੰਦਿਨ ਨਾਨਕ ਨਾਮ ਦਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ

ਐਜ ਆਨੰਦਾ ਪ੍ਰਭ ਮਿਲਿਓ ਮਨ ਪਾਵਨ ਦਾ ਪੂਰੇ ਗੁਰ ਕਿਰਪਾ ਧਾਰੀ ਤਾਂ ਗਤ ਪਈ ਹਮਾਰੀ ਹਰ ਕੀ ਪ੍ਰੇਮ।

ਪੂਰੀ ਪ੍ਰਭ ਰਵ ਰਹਾ ਭਰਪੂਰੀ ਖੇਮ ਕੁਸਲ ਪਿਆ ਇਸਨਾਨਾ ਪਾਰ ਬ੍ਰਹਮ ਵਿੱਚੋਂ ਕੁਰਬਾਨਾ ਗੁਰ ਕੇ ਚਰਨ ਕਵਲ ਰਿਧ ਤਾਰੇ ਵਿਘਨ ਨਾ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਰ ਸਾਧੂ ਦੁਰਮਤ ਖੋਏ ਪਤਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਸਿਆਈਐ ਮਨ ਬਾਚਤ ਫਲ ਪਾਏ ਗੁਰ ਪੂਰਾ ਹਿਰਦੈ ਧਿਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ।

ਗੁਰ ਚਰਨੀ ਲਾਗ ਤਰਿਓ ਪਵ ਸਾਗਰ, ਜਪ ਨਾਨਕ ਹਰ ਹਰ ਨਾਮਾ ਸੋਰਠ ਮਹਿਲਾ ਪੰਜਵਾਂ। ਪਇਓ ਕਿਰਪਾਲ ਦੀਨ ਦੁਖ ਪੰਜਨ, ਆਪੇ ਸਭ ਵਿਥ ਥਾਟੀ, ਖਿਨ ਮੈਂ ਰਾਖ ਲਿਓ ਜਨ ਆਪਣਾ, ਗੁਰ ਪੂਰੈ ਬੇੜੀ ਕਾਟੀ। ਮੇਰੇ ਮਨ ਗੁਰ ਗੋਬਿੰਦ ਸਦ ਤਿਆਈਐ, ਸਗਲ ਕਲੇਸ਼ ਮਿਟੈ ਇਸ ਤਨ ਤੇ, ਮਨ ਚਿੰਦਿਆ ਫਲ ਪਾਈਐ ਰਹਾਓ। ਜੀ ਜੰਤ ਜਾ ਕੇ ਸਭ ਕੀਨੇ, ਪ੍ਰਭ ਉੱਚਾ ਅਗਮ ਅਪਾਰਾ, ਸਾਧ ਸੰਗ ਨਾਨਕ ਨਾਮ ਤਿਆਇਆ, ਮੁਖ ਉਜਲ ਪਏ ਦਰਬਾਰਾ ਸੋਰਠ ਮਹਿਲਾ ਪੰਜਵਾਂ। ਸਿਮਰੋ ਆਪਣਾ ਸਾਈ ਦਿਨ ਸਰੈਨ ਸਦ ਤਿਆਈ, ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ। ਆਪਣੇ ਗੁਰ ਉਪਰ ਕੁਰਬਾਨ, ਪਏ ਕਿਰਪਾਲ ਪੂਰਨ ਪ੍ਰਭਦਾਤੇ, ਜੀ ਹੋਏ ਮਿਹਰਬਾਨ ਰਹਾਓ। ਨਾਨਕ ਜਨ ਸਰਨਾਈ ਜਿਨ ਪੂਰਨ ਪੈਜ ਰਖਾਈ, ਸਗਲੇ ਦੁੱਖ ਮਿਟਾਈ, ਸੁਖ ਪੁੰਚੋ ਮੇਰੇ ਪਾਈ ਸੋਰਠ ਮਹਿਲਾ ਪੰਜਵਾਂ।

ਰਹਾਉ। ਸਾਲਾ ਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ, ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ, ਸਬਦ ਰਤੇ ਰੰਗ ਹੋਏ, ਤਿਸ ਕੀ ਸੰਗਤ ਜੇ ਮਿਲੇ ਪਿਆਰੇ, ਰਸ ਲੈ ਤਤ ਵਿਲੋਏ, ਪਤ ਪਰਵਾਨਾ ਸਾਚਾ ਪਿਆਰੇ, ਨਾਮ ਸੱਚਾ ਨਿਸ਼ਾਨ, ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੇ ਹੁਕਮ ਪਛਾਣ, ਗੁਰਬਿਨ ਹੁਕਮ ਨਾ ਬੂਜੀਐ ਪਿਆਰੇ, ਸਾਚੇ ਸਾਚਾ ਤਾਣ, ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਦਰ ਮਝਾਰ, ਹੁਕਮੇ ਅੰਦਰ ਜੰਮਿਆ ਪਿਆਰੇ, ਉਦੋ ਸਿਰ ਕੈ ਭਾਰ, ਗੁਰਮੁਖ ਦਰਗਹਿ ਜਾਣੀਐ ਪਿਆਰੇ, ਚੱਲੈ ਕਾਰਜ ਸਾਰ, ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਂਦੋ ਜਾਏ, ਹੁਕਮੇ ਬਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ, ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹਿ ਪੈਦਾ ਜਾਏ, ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੀ ਹੋ ਮੈਂ ਦੋਏ, ਹੁਕਮੇ ਪਵੈ ਪਵਾਈਐ ਪਿਆਰੇ, ਅਵਗੁਣ ਮੁੱਠੀ ਰੋਏ, ਹੁਕਮ ਸਜਾਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ, ਆਖਣ ਔਖਾ ਆਖੀਐ ਪਿਆਰੇ, ਕਿਉ ਸੁਣੀਐ ਸੱਚ ਨਾਉ, ਜਿੰਨੀ ਸੋ ਸਾ ਲਾਹਿਆ ਪਿਆਰੇ, ਹਉ ਤਿਨ ਬਲਿਹਾਰੈ ਜਾਉ, ਨਾਉ ਮਿਲੈ ਸੰਤੋਖੀਆ ਪਿਆਰੇ, ਨਦਰੀ ਮੇਲ ਮਿਲਾਓ, ਕਾਇਆ ਕਾਗਦ ਜੇਥੀਐ ਪਿਆਰੇ, ਮਨ ਮਸਵਾਣੀ ਧਾਰ, ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਤਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰਧਾਰ, ਸੋਰਠ ਮਹਿਲਾ ਪਹਿਲਾ, ਦੁੱਤ ਕੀ ਤੂੰ ਗੁਣ ਦਾਤੋ ਨਿਰਮਲੋ, ਤੂੰ ਗੁਣ ਦਾਤੋ ਨਿਰਮਲੋ ਪਾਈ, ਨਿਰਮਲ ਨਾ ਮਨ ਹੋਏ, ਹਮ ਅਪਰਾਧੀ ਨਿਰਗੁਣੇ ਪਾਈ, ਤੁਝ ਹੀ ਤੇ ਗੁਣ ਸੋਏ, ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ, ਹਉ ਪਾਪੀ ਪਾਖੰਡੀਆ ਪਾਈ, ਮਨ ਤਨ ਨਾਮ ਵਿਸ਼ੇਖ ਰਹਾਓ, ਵਿਖ ਮਾਇਆ ਚਿਤ ਮੋਹਿਆ ਪਾਈ, ਚਤੁਰਾਈ ਪਤ ਖੋਏ, ਚਿਤ ਮੈਂ ਠਾਕੁਰ ਸਚ ਵਸੈ ਪਾਈ, ਜੇ ਗੁਰ ਗਿਆਨ ਸਮੋਏ, ਰੂੜੋ ਰੂੜੋ ਆਖੀਐ ਪਾਈ, ਰੂੜੋ ਲਾਲ ਚਲੂਲ, ਜੇ ਮਨ ਹਰਸਿਉ ਬੈਰਾਗੀਐ ਪਾਈ, ਦਰ ਕਰ ਸਾਚ ਅਪੂਲ, ਪਾਤਾਲੀ ਆਕਾਸ਼ ਤੂੰ ਪਾਈ, ਕਰ ਕਰ ਤੂੰ ਗੁਣ ਗਿਆਨ, ਗੁਰ ਮਿਲਿਆ ਸੁਖ ਪਾਇਆ ਪਾਈ, ਚੂਕਾ ਮਨੋ ਗੁਮਾਨ, ਜਲ ਮਲ ਕਾਇਆ ਮਾਂਜੀਐ ਪਾਈ, ਪੀ ਮੈਲਾ ਤਨ ਹੋਏ, ਗਿਆਨ ਮਹਾ ਰਸ ਨਾਈਐ ਪਾਈ, ਮਨ ਤਨ ਨਿਰਮਲ ਹੋਏ, ਦੇਵੀ ਦੇਵਾ ਪੂਜੀਐ ਪਾਈ, ਕਿਆ ਮਾਂਗੋ ਕਿਆ ਦੇਹੇ, ਪਾਹਣ ਨੀਰ ਪਖਾਲੀਐ ਪਾਈ, ਜਲ ਮੈਂ ਬੂਡੈ ਤੇਹੇ, ਗੁਰਬਿਨ ਅਲਖ ਨਾ ਲਖੀਐ ਪਾਈ, ਜਗ ਬੂਡੈ ਪਤ ਖੋਏ, ਮੇਰੇ ਠਾਕੁਰ ਹਾਥ ਵਡਾਈਆ ਪਾਈ, ਜੈ ਪਾਵੈ ਤੈ ਦੇ, ਬੈਸਰ ਬੋਲੈ ਮੀਠਲੀ ਪਾਈ, ਸਾਚ ਕਹਿ ਪਿਰ ਪਾਏ, ਬਿਰਹਿ ਬੇਦੀ ਸਚ ਵਸੀ ਪਾਈ, ਅਧਿਕ ਰਹੀ ਹਰ ਨਾਏ, ਸਭ ਕੋ ਆਖੈ ਆਪਣਾ ਪਾਈ, ਗੁਰਤੇ ਬੂਜੈ ਸੁਜਾਨ, ਜੋ ਵੀ ਦੇ ਉਬਰੇ ਪਾਈ, ਸਬਦ ਸੱਚਾ ਨਿਸ਼ਾਨ, ਈਦਨ ਅਧਿਕ ਸਕੇਲੀਐ ਪਾਈ, ਪਾਵਕ ਰੰਚਕ ਪਾਏ, ਖਿਨ ਪਲ ਨਾਮ ਹਿਰਦੈ ਵਸੈ ਪਾਈ, ਨਾਨਕ ਮਿਲਣ ਸੁਭਾਏ, ਸੋਰਠ ਮਹਿਲਾ ਤੀਜਾ, ਕਰ ਪਹਿਲਾ ਤਿਤੁਕੀ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ, ਤੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ, ਹਰ ਜਿਉ ਹਰਨਾਥ ਸਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ, ਮਨਮੁਖ ਪਰਮ ਪੁਲਾਇਆ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ ਰਹਾਓ, ਭਗਤਾਂ ਨੂੰ ਜਮ ਜੋਹੇ ਨਾ ਸਾਕੈ, ਕਾਲ ਨਾ ਨੇੜੇ ਜਾਈ, ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਏ, ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਭਾਈ, ਮਨਮੁਖਾਂ ਨੂੰ ਪ੍ਰਤੀਤ ਨਾ ਆਵੇ, ਅੰਤਰ ਲੋਭ ਸੁਆਓ, ਗੁਰਮੁਖ ਹਿਰਦੈ ਸ਼ਬਦ ਨਾ ਭੇਜਿਓ, ਹਰ ਨਾਮ ਨਾ ਲਾਗਾ ਪਾਓ, ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਲਾਓ, ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂ ਤੂ ਜਾਤਾ, ਮਾਇਆ ਮੋਹ ਸਭ

ਪ੍ਰਿਯ ਪੈਵਸੀ ਸਤਿਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲੈ ਖੁਸ਼ੀ ਰਾਵੈ ਪਿਰ ਸੰਗ ਸਦਾ ਸਿਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੋਏ ਦੁਖ ਸੱਸੂ ਕਾ ਡਰ ਕਿਸ ਜੇ ਪਿਰ ਪਾਵੈ ਨਾਨਕਾ ਕਰਮ ਮਣੀ ਸਭ ਸੱਚ ਮਹਿਲਾ ਚੌਥਾ ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅੰਤ ਨਾ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਬੋਲੇ ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣ ਹਾਰਿਆ ਤੁਦ ਆਪੇ ਖੇਲ ਰਚਾਏ ਤੁਦ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਪੋਗਣ ਹਾਰਿਆ ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸਲੋਕ ਮਹਿਲਾ ਤੀਜਾ ਹਉ ਮੈਂ ਜਲ ਤੇ ਜਲ ਮੋਏ ਪ੍ਰਮ ਆਏ ਦੂਜੈ ਭਾਏ ਪੂਰੇ ਸਤਿਗੁਰ ਰਾਖ ਲੀਏ ਆਪਣੇ ਪੰਨੇ ਪਾਏ ਇਹ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਏ ਸ਼ਬਦ ਰਤੇ ਸੇ ਸੀਤਲ ਭਏ ਨਾਨਕ ਸੱਚ ਕਮਾਏ ਮਹਿਲਾ ਤੀਜਾ ਸਫਲਿਓ ਸਤਿਗੁਰ ਸੇਵਿਆ ਤਨ ਜਨਮ ਪ੍ਰਵਾਨ ਜਿਨ੍ਹਾਂ ਸਤਿਗੁਰ ਜੀਵਦਿਆ ਮੋਇਆ ਨਾ ਵਿਸਰੈ ਸੇਈ ਪੁਰਖ ਸੁਜਾਨ ਕੁਲ ਉਧਾਰੇ ਆਪਣਾ ਸੋ ਜਨ ਹੋਵੇ ਪ੍ਰਵਾਨ ਗੁਰਮੁਖ ਮੋਏ ਜੀਵਦੇ ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ ਮਨ ਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀਐ ਜੇ ਗੁਰ ਕੈ ਸ਼ਬਦ ਸਮਾਏ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਤਿਆਈਐ ਸਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਐ ਹਉ ਲਾਲਾ ਗੋਲਾ ਤੁਦ ਮੈਂ ਹੁਕਮ ਫੁਰਮਾਈਐ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈਐ ਸਲੋਕ ਮਹਿਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਠ ਗੌਲੀ ਪਾਈਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵਦਾ ਦੂਜੈ ਪਾਏ ਮੋਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬਹੁ ਅਤਕਣਾ ਪੁੱਤ ਕਲਤ ਨਾ ਸਾਸ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉੱਬੇ ਸਾਸ ਮਨਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹਿਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੈ ਸੁਭਾਏ ਸਤਿਗੁਰ ਕਾ ਪਾਣਾ ਅਨਦਿਨ ਕਰੇ ਸੇ ਸੱਚ ਰਹੇ ਸਮਾਏ ਦੂਜੇ ਪਾਏ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰੇ ਵੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੈ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਦ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਉ ਮੈਂ ਲੇਖਾ ਮੰਗੀਐ ਫਿਰ ਆਵੇ ਜਾਇਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰ

ਜਾ ਗੁਰਮੁਖ ਚਿਤ ਨਾ ਲਾਇਓ ਅੰਤ ਦੁਖ ਪਹੁਤਾਇ ਅੰਦਰੋਂ ਬਾਹਰੋਂ ਅੰਧਿਆਂ ਸੁਧ ਨਾ ਕਾਈ ਪਾਏ ਪੰਡਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸਬਦ ਸਲਾਹਿਆ ਹਰ ਸਿਉ ਰਹੇ ਸਮਾਏ ਪੰਡਤ ਦੂਜੇ ਪਾਏ ਬਰਕਤ ਨਾ ਹੋਵਈ ਨਾ ਕੰਨ ਪੱਲੇ ਪਾਏ ਪੜ ਸਕੇ ਸੰਤੋਖ ਨਾ ਆਇਓ ਅੰਦਿਨ ਜਲਤ ਵਿਹਾਏ ਕੂਕ ਪੁਕਾਰ ਨਾ ਚੁੱਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਵਿਹੋਣਿਆ ਮੋਹ ਕਾਲੇ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿਤ ਤਿਸ ਹੋਂ ਵਲ ਜਾਈ ਗੁਣ ਸਾਂਝੀ ਤਿਨ ਸਿਉ ਕਰੀ ਹਰ ਨਾਮ ਤੇ ਆਈ ਹਰ ਸੇਵੀ ਪਿਆਰਾ ਮਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਗੁਰ ਤਿਸ ਜਿਨ ਸੋ ਜੀ ਪਾਈ ਸਲੋਕ ਮਹਿਲਾ ਤੀਜਾ ਪੰਡਤ ਮੈਲ ਨਾ ਚੁੱਕਈ ਜੇ ਵੇਦ ਪੜੈ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿਚ ਹੋਂ ਮੈਂ ਨਾਮ ਵਿਸਾਰ

ਜੀਦਾ ਨਾਨਕ ਨਾਮ ਨ ਚੇਤਨੀ ਅਗਿਆਨੀ ਅੰਗਲੇ ਅਵਰੇ ਕਰਮ ਕਮਾਹੇ ਜਮ ਦਰ ਬੱਦੇ ਮਾਰੀਏ ਫਿਰ ਵਿਸ਼ਟਾ ਮਾਏ ਪਚਾਏ ਮਹਿਲਾ ਤੀਜਾ ਨਾਨਕ ਸਤਿਗੁਰ ਸੇਵੇ ਆਪਣਾ ਸੇ ਜਨ ਸੱਚੇ ਪ੍ਰਵਾਨ ਹਰ ਕੈ ਨਾਏ ਸਮਾਏ ਰਹੇ ਚੂਕਾ ਆਵਣ ਜਾਣ ਪੌੜੀ।

ਇੱਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣ ਕਾ। ਸਲੋਕ ਮਹਿਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾ।

ਉਹ ਕਰ ਕਰ ਫਿਰੇ ਕਸੁਧ ਮਨ ਜੋ ਤਰਕਤ ਨਾਰੀ ਵਦ ਪਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ ਸ਼ਲੋਕ ਮਹਿਲਾ ਤੀਜਾ।

ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ ਤਨ ਤਨ ਗੁਰ ਸੋਈ। ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ। ਓਇਲੇ ਜਾਰੇ ਓਇਲੇ ਗਾਡੇ ਤੇਰੀ ਗਤ ਦੋਹੂ ਨਾ ਪਾਈ।

ਮਿਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ, ਨਿਜ ਭਾਉ ਪਇਆ ਪਰਮ ਪਾਗਾ, ਗੁਰ ਪੂਛੇ ਮਨ ਪਤਿਆਗਾ, ਜਲ ਪੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ, ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੈ ਤਤ ਪਛਾਣਿਆ।

ਭਜਨ ਕਟੈ ਜਮ ਪਾਸਾ, ਭਗਤ ਹੇਤ ਗਾਵੈ ਰਵਿਦਾਸਾ। ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਂਡ ਮਾਸ ਨਾਰੀ।

ਗਾਣਾ ਜੇ ਸਾਥ ਰੱਖੀਐ ਦੀ ਜੈ ਰਲਾਏ ਜਾਂ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜੇ ਹੀ ਸੁਰਤ ਤੇ ਹੈ ਰਾ

ਨਾਹੀ ਸਭ ਕਾ ਟੱਬ ਖਾਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ ਕਲ ਮੈਂ ਰਾਮ ਨਾਮ ਸਾਰ ਅੱਖੀ ਤਾਮੀ ਤੈ ਨਾਕ ਪਕੜੇ ਠੱਗਣ ਕਉ ਸੰਸਾਰ ਰਹਾਓ ਆਂਟ ਤੇਤੀ ਨਾਕ ਪਕੜੇ ਸੂਝਤੇ ਤਿਨ ਲੋ ਮਗਰ ਪਾਛੈ ਕਛ ਨ ਸੂਝੈ ਇਹ ਪਦਮ ਅਲੋ ਖਤਰੀਆ ਤਾ ਕਰਮ ਛੋੜਿਆ ਮਲੇਚ ਪਾਖਿਆ ਗਹੀ ਸ੍ਰਿਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਪ ਰਹੀ ਅਸਤ ਫਾਰ

ਸ਼ਾਂਤ ਨਾ ਪਾਏ। ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ, ਨਾਨਕ ਨਾਮ ਸ਼ਾਂਤ ਸੁਖ ਪਾਏ, ਤਨਾਸਰੀ ਮਹਿਲਾ ਤੀਜਾ। ਸਦਾ ਤਨ ਅੰਤਰ ਨਾਮ ਸਮਾਲੇ, ਜੀ ਜੰਤ ਜਿਨੈ ਪ੍ਰਤਪਾਲੇ, ਮੁਕਤ ਪਦਾਰਥ ਤਿਨ ਕੋ ਪਾਏ, ਹਰ ਕੈ ਨਾਮ ਰਤੇ ਲਿਵਲਾਏ। ਗੁਰ ਸੇਵਾ ਤੇ ਹਰ ਨਾਮ ਤਨ ਪਾਵੇ, ਅੰਤਰ ਪ੍ਰਗਾਸ ਹਰ ਨਾਮ ਤੇ ਆਵੇ ਰਹਾਉ। ਇਹ ਹਰ ਰੰਗ ਗੂੜਾ ਤਨ ਪਿਰ ਹੋਏ, ਸਾਂਤ ਸਿਗਾਰ ਰਾਵੇ ਪ੍ਰਭ ਸੋਏ, ਹਉ ਮੈਂ ਵਿੱਚ ਪ੍ਰਭ ਕੋਏ ਨਾ ਪਾਏ।

ਸੁਣਾਏ ਕਲੀ ਕਾਲ ਵਿਚ ਗੁਰਮੁਖ ਪਾਏ ਰਹਾਓ। ਹਮ ਮੂਰਖ ਮੂਰਖ ਮਨ ਮਾਹੇ ਹਉ ਮੈਂ ਵਿਚ ਸਭ ਕਾਰ ਕਮਾਹੇ ਗੁਰ ਪ੍ਰਸਾਦੀ ਹਉ ਮੈਂ ਜਾਏ ਆਪੇ ਬਖਸ਼ੇ ਲਏ ਮਿਲਾਏ ਬਿਖਿਆ ਕਾ ਤਨ ਬਹੁਤ ਅਭਿਮਾਨ।

ਸਦ ਕੁਰਬਾਨੀ ਹਰ ਕੇ ਸੰਤ ਸੁਨੋ ਜਸਤਾਨੀ ਹਰ ਹਰ ਕਥਾ ਸੁਨੋ ਇੱਕ ਨਿਮਕ ਪਲ ਸਭ ਕੇ ਲਿਵ ਪਾਪ ਲਹਿ ਜਾਣੀ ਰਹਾਓ।

ਸੇਵ ਦੇ ਗਾਲੀ ਸਤਿਗੁਰ ਸੇਵ ਖਰਚ ਹਰ ਬਾਂਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗਰਾਲੀ ਸਨਾਤਰੀ ਮਹਿਲਾ ਚੌਥਾ ਹਰ ਹਰ ਬੂੰਦ ਪਏ ਹਰ ਸਵਾਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾ

ਤਾਂ ਸਰਬ ਸੁਖ ਤਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਪਿਆਯੈ ਹਰ ਪੁਰਖ ਨਿਰੰਜਨਾ ਰਾਵ। ਜੈ ਹਰ ਸਿਮਰਨ ਭਇਆ ਤੇ ਉਪਾਦ ਗਤ ਕੀਨੀ, ਵਡ ਪਾਗੀ ਹਰ ਜਪਨਾ ਜਨ ਨਾਨਕ ਕਉ ਗੁਰ।

ਆਏ। ਸਾਧ ਸੰਗ ਚਿੰਤ ਬਿਰਾ ਨੀ ਛਾਡੀ, ਅਨੰ ਬੁੱਧ ਬੋ ਮਨ ਬਾਸਨ ਦੇ ਕਰ ਗਢਾ ਗਾਡੀ। ਰਹਾਓ ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ। ਬ੍ਰਹਮ ਪਸਾਰ ਪਸਾਰਿਓ ਪੀਤਰ, ਸਤਿਗੁਰ ਤੇ ਸੋ ਜੀ ਪਾਈ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਕਰਾਇਓ ਮਨ ਕਾ ਬਿਰਹਾ, ਤਾ ਮੇਲ ਕੀਓ ਮੇਰਾ ਰਾਜਨ। ਬਿਨਸਿਓ ਤੀਠਾ ਅੰਮ੍ਰਿਤ ਬੂਠਾ, ਸਬਦ ਲਗੋ ਗੁਰਮੀਠਾ। ਜਲ ਥਲ ਮਈ

ਜਨਮ ਪਦਾਰਥ ਕਾਚ ਬਾਦ ਹੈ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਪਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਖ ਤੇ ਨਿਕਸ਼ੋ ਨਾਨਕ ਏਕ ਪ੍ਰੀਤ ਰਾਤਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸੋ ਸੰਤ ਆ ਗਏ ਗੁਣ ਗੋਵਿੰਦ ਜਸ ਜਾਈ ਸਾਸ ਸਾਸ ਮਨ ਨਾਮ ਸਮਾਰੈ ਇਹ ਵਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਅਨਦ ਰੂਪ ਰਵਿਓ ਸਭ ਮਧੇ ਜਬ ਕਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਕ ਬੁਲਾਏ ਜਾਪ ਪਾਪ ਭਗਤ ਖਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਧਾਈ ਤਨਾਸੀ ਮਹਿਲਾ ਪੰਜਵਾ ਜਿਨ ਕੀ ਨੇ ਬਸ ਆਪਣੇ ਤ੍ਰੈ ਗੁਣ ਪਵਨ ਚਤੁਰ ਸੰਸਾਰਾ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹ ਜੰਤ ਵਿਚਾਰਾ ਪ੍ਰਭ ਕੀ ਓਟ ਗਈ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ ਵਿਖੇ ਵਿਆਜ ਸਭ ਬੂਟੋ ਰਹਾਓ ਨੈ ਸੁਣੀਏ ਨੈ ਮੁਕਤੇ ਬਕੀਏ ਨੈ ਮੋਹੈ ਓ ਡੀਠੀ ਐਸੀ ਠਗੋਰੀ ਪਾਏ ਪੁਲਾਵੇ ਮਨ ਸਭ ਕਹਿ ਲਾਗੈ ਮੀਠੀ ਮਾਏ ਬਾਪ ਪੂਤ ਹਿਤ ਪ੍ਰਾਤਾ ਉਨ ਕਰ ਕਰ ਮੇਲਿਓ ਦੁਆ ਕਿਸੀ ਵਾਦ ਘਾਟ ਕਿਸੀ ਪੈ ਸਗਲੇ ਲਰ ਲਰ ਮੂਆ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਇਹ ਚਲਤ ਦਿਖਾਇਆ ਬੂਜੀ ਪਾਏ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ ਸੰਤ ਪ੍ਰਸਾਦ ਮਹਾ ਸੁਖਤਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਕਰ ਲੈ ਆਇਆ ਖਾਟੇ ਤਨਾਸੀ ਮਹਿਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜੇਵਾ ਏਕ ਕਵਨ ਗੁਣ ਕਹੀ ਹੈ ਬੇਸੁਮਾਰ

ਆਪ ਤਰਨ ਤਾਰਨ ਹਰ ਨਿਜ ਦੂਖ ਨਾ ਸਕੈ ਬਿਆਪ। ਸਾਧੂ ਸੰਗ ਪਜੋ ਗੋਪਾਲ, ਆਮ ਸੰਜਮ ਕਿਛ ਨਾ ਸੂਜੈ, ਇਹ ਜਤਨ ਕਾਟ ਕਲ ਕਾਲ ਰਹਾਓ। ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਏ ਜਨਮ।

ਔਖੀ ਕਰੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖ ਆਪਣੇ ਕੋ ਸਾਥ ਸਾਥ ਪ੍ਰਤਪਾਲੇ ਪ੍ਰਭ ਕਿਉਂ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਨਾਸਰੀ ਮਹਿਲਾ ਪੰਜਵਾਂ ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨੋ ਅਬਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਖੀਜ ਗਯਾ ਸਭ ਤਨ ਤੇ ਪ੍ਰੀਤਮ ਸਿਓ ਮਨ ਲਾਗਾ ਰਹਾਓ ਜੈ ਜੈ ਪੇਖੋ ਤੈ ਨਾਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਨੂੰ ਰਾਗਾ ਸਨਾਸਰੀ ਮਹਿਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਾਂ ਵਿਖਿਆ ਮੈਂ ਲੱਜਾ ਰਾਖੀ ਰਾਮ ਰਾਓ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਨਿਕਟ ਨਾ ਆਵੇ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੀ ਖਾਤੀ ਕੋਟ ਸੂਖ ਵਿਕਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰਹਿਣ ਨਾਨਕ ਸਦ ਕੁਰਬਾਨ ਤਨਾਸਰੀ ਮਹਿਲਾ ਪੰਜਵਾਂ ਮੰਗੋ ਰਾਮ ਤੇ ਇਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਓ ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈਂ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਸਵਸਥ ਵਿਵਸਥਾ ਹਰ ਕੀ ਸੇਵਾ ਮਧੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਾਹੁੜ ਜਨਮ ਨਾ ਛਾਪਣ ਸਨਾਸਰੀ ਮਹਿਲਾ ਪੰਜਵਾਂ ਮਾਂਗੋ ਰਾਮ ਤੇ ਸਭ ਥੋਕ ਮਾਨਕ ਕੋ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਓ ਕੋਖੇ ਮੁਨ ਜਨ ਸਿਮਰਤ ਪੁਰਾਣਾ ਦੇਵ ਪੁਕਾਰੇ ਕੋਖ ਕਿਰਪਾ ਚੰਦ ਸੇਵ ਸਚ ਪਾਈਐ ਦੋਵੇ ਸੁਹੇਲੇ ਲੋਕ ਆਣ ਆਚਾਰ ਵਿਵਹਾਰ ਹੈ ਜੇਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਸਨਾਤਰੀ ਮਹਿਲਾ ਪੰਜਵਾਂ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਓ ਮਹਾ ਕਲੋਲ ਬੁਝੈ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੂਖ ਰਸ ਸਭ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੈ ਧਰਮ ਲਿਖਿਆ ਤੁਰ ਕਰਤੈ ਨਾਨਕ ਜਨ ਕੇ ਪੂਰਨ ਕਾਮ ਸਨਾਸਰੀ ਮਹਿਲਾ ਪੰਜਵਾਂ ਜਨ ਕੀ ਕੀਨੀ ਪਾਰ ਬ੍ਰਹਮਸਾਰ

ਸਰਣ ਰਹਿਣੀ। ਗੁਰ ਸ਼ਬਦ ਨਾ ਮਾਨੈ ਫਾਈ ਫਾਥੀ, ਸਾ ਤਨ ਮਹਿਲ ਨਾ ਪਾਏ, ਨਾਨਕ ਆਪੇ ਆਪ ਪਛਾਣੈ, ਗੁਰਮੁਖ ਸਹਿਜ ਸਮਾਏ। ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਉ, ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਉ। ਹਰ ਭਗਤ ਸੁਹਾਵੀ ਸਾਚੇ ਭਾਵੀ, ਪਾਏ ਭਗਤ ਪ੍ਰਭ ਰਾਤੀ, ਤਿਰ ਰਲੀ ਆਲਾ ਜੋ ਬਨ ਬਾਲਾ, ਤਿਸ ਰਾਵੇ ਰੰਗ ਰਾਤੀ। ਗੁਰ ਸ਼ਬਦ ਵਿਗਾਸੀ ਸੋਹਰਾ ਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲੇ ਵਡਿਆਈ, ਤਿਰ ਕਰ ਸੋ ਹੈ ਨਾਰੀ।

0: ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਐ ਜੀਉ ਤਬ ਸੰਗ ਸਾਧੂ ਇਕ ਅਰਾਧੂ ਜਨਮ ਮਰਨ ਦੁਖ ਨਾਸੇ ਤੁਰ ਕਰਮ ਲਿਖਿਆ ਸਾਥ ਸਿਖਿਆ ਕੱਟੀ ਜਮ ਕੀ ਫਾਸੇ ਤੈ ਪਰਮ ਨਾਥੇ ਛੁਟੀ ਗਾਠੇ ਜਮ ਪੰਥ ਮੂਲ ਨਾ ਆਵੀਐ ਦਿਨਵੰਤ ਨਾਨਕ ਤਾਰ ਕਿਰਪਾ ਸਦਾ ਹਰ ਗੁਣ ਗਾਵੀਐ ਨਿਤਰਿਆ ਪਰ ਏਕ ਨਾਮ ਨਿਰੰਜਨੋ ਜੀਉ ਤੂੰ ਦਾਤਾ ਦਾਤਾਰ ਸਰਬ ਦੁਖ ਪੰਜਨੋ ਜੀਉ ਦੁਖ ਹਰਤ ਕਰਤਾ ਸੁਖੈ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਬਿਖੜਾ ਪਲ ਏਕ ਮਾਏ ਤਰਾਇਆ ਪੂਰ ਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਪੰਜਨੋ ਆਪ ਲੀਏ ਲੜ ਲਾਏ ਕਿਰਪਾ ਤਾਰਿਆ ਜੀਉ ਮੋਹਿ ਨਿਰਗੁਣ ਨੀਚ ਅਨਾਸ ਪ੍ਰਭ ਅਗਮ ਅਤਾਰਿਆ ਜੀਉ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸਤੇ ਰਹਿ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਪੁਗਤਾ ਆਪ ਸਗਲ ਵਿਚਾਰਿਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲਈ ਜੀਉ ਨਿਤ ਜਪੈ ਤੇਰੇ ਦਾਸ ਪੁਰਖ ਅਤੋਲਈ ਜੀਉ ਸੰਤ ਰਸਨ ਬੂਠਾ ਆਪ ਤੂਠਾ ਹਰ ਰਸੈ ਸੇਈ ਮਾਤਿਆ ਗੁਰ ਚਰਨ ਲਾਗੇ ਮਹਾ ਪਾਗੇ ਸਦਾ ਅੰਦਿਨ ਜਾਗਿਆ ਸਦ ਸਦਾ ਸਿਮਰ ਤਬ ਸੁਆਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਤੂਰ ਸਾਧੂ ਨਾਮ ਪ੍ਰਭੂ ਅਮੋਲਈ
1: ਰਾਗ ਤਨਾਸਰੀ।

ਪਾਰੀ ਗੁਰਮਤ ਜਪ ਉਮਾ ਹਾਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲਵਿਕ ਮੈਲ ਪਾਪ ਸੋਵਾਹਾ ਦੀਨ ਦਇਆਲ ਹੋ ਜਨ ਉਪਰ ਦੇਹੋ ਨਾਨਕ ਨਾਮ।

ਦਾਨ ਕਰ ਕਿਰਪਾ ਸਾਧੂ ਸੰਗ ਪੇਟੇ ਪੂਰਨ ਪੁਰਖ ਸੁਜਾਨ ਰਹਾਓ ਪ੍ਰੇਮ ਠਗੋਰੀ ਜਿਨ ਕੋ ਪਾਈ ਤਿਨ ਰਸ ਪੀਓ ਪਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜ ਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜੈਤ ਸਰੀ ਮਹਿਲਾ ਪੰਜਵਾਂ ਆਏ ਅਨਕ ਜਨਮ ਪ੍ਰਮ ਸਰਣੀ ਉਧਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਣੀ ਰਹਾਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਕਮ ਨਦੀ ਜਾਇ ਤਰਣੀ ਸੁਖ ਸੰਪਤ ਮਾਇਆ ਰਸ ਮੀਚੇ ਇਹ ਨਹੀਂ ਮਨ ਮੈਂ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅਪਰਣੀ ਜੈਤ ਸ੍ਰੀ ਮਹਿਲਾ ਪੰਜਵਾਂ ਹਰ ਜਨ ਸਿਮਰੋ ਹਿਰਦੇ ਰਾਮ ਹਰ ਜਨ ਕੋ ਅਪਦਾ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਰਹਾਓ ਕੋਟ ਬਿਗਨ ਬਿਨਸੈ ਹਰ ਸੇਵਾ ਨੇਚਲ ਗੋਵਿੰਦ ਤਾਮ ਭਗਵੰਤ ਭਗਤ ਕਉ ਪਉ ਕਿਛ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨਸਤ ਖਾਮ ਚਰਨ ਕਮਲ ਹਿਰਦੈ ਗਹੋ।

ਤਾਨ ਨ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈਸਰੀ ਮਹਿਲਾ ਨਾਵਾਂ ਹਰਜੂ ਰਾਖ ਲਿਹੋ ਪਤ ਮੇਰੀ ਜਮ ਕੋ ਤ੍ਰਾਸ ਪਯੋ ਉਰ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਰਹਾਓ ਮਹਾਪਤਿਤ ਮੁਗਧ ਲੋਭੀ ਸੁਨ ਕਰਤ ਪਾਪ ਅਭਾਰਾ ਤੈ ਮਰਬੇ ਕੋ ਬਿਸਰਤ ਨਾਹਿਨ ਤੇ ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਾਰਨ ਦਹਿ ਦਿਸ ਕਉ ਉਠ ਧਾਇਆ ਕਟ ਹੀ ਪੀਤਰ ਬਸੈ ਨਿਰੰਜਨ ਤਾਂ ਕੋ ਮਰਮ ਨ ਪਾਇਆ ਨਾਹਨ ਗੁਣ ਨਾਹਿਨ ਕਛ ਜਪ ਤਪ।

ਸਤ ਗੁਰ ਦਇਆਲ ਹਰ ਨਾਮ ਦ੍ਰਿੜਾਇਆ, ਹਰ ਪਾਦਰ ਹਰ ਪ੍ਰਭ ਕੇਰਾ, ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੇਰਾ, ਹਰ ਹਿਰਦੈ ਮਨ ਤਨ ਮੀਠਾ ਲਾਗਾ, ਮੁਖ ਮਸਤਕ ਭਾਗ ਚੰਗੇਰਾ, ਲੋਭ ਵਿਕਾਰ ਜਿਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ, ਓਏ ਮਨਮੁਖ ਮੂੜ ਅਗਿਆਨੀ ਕਹੀਐ, ਤਿਨ ਮਸਤਕ ਭਾਗ ਮੰਦੇਰਾ, ਵਿਵੇਕ ਬੁੱਧ ਸਤਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ।

ਉਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਹੈ ਕੁਰਬਾਨੇ ਜਾਉ ਮਿਰਵਾਨਾ ਹੈ ਕੁਰਬਾਨੇ ਜਾਉ ਹੈ ਕੁਰਬਾਨੇ ਜਾਉ ਸੁਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ

ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸੋ ਤੇਰੇ ਪਿਆਰੋ ਪਿਆਣੀ ਬਾਲੀ ਕਿਆ ਕਰੇ ਜਾਂ ਤਨ ਤੰਤ ਨਾ ਭਾਵੇ ਕਰਨ ਭਲਾ ਕਰੇ ਵੋ ਤੇਰੇ ਸਾ ਤਨ ਮਹਿਲ ਨਾ ਪਾਵੇ ਜਿਨ ਕਰਮਾ ਕਿਸ ਪਾਈਏ ਨਾਹੀ ਜੇ ਵੋ ਤੇਰਾ ਪਾਵੇ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ ਇੰਨੀ ਬਾਤੀ ਸੋ ਪਾਈਏ ਨਾਹੀ ਪਈ ਕਾਮਣਿਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਏ ਜੋ ਕੁਛ ਕਰੇ ਸੋ ਭਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ ਜਾਂ ਕਹਿ ਪ੍ਰੇਮ ਪਦਾਰਥ ਪਾਈਏ ਕਉ ਚਰਣੀ ਚਿਤ ਲਾਈਏ ਸਹੁ ਕਹਿ ਸੋ ਪੀਜੈ ਤਨ ਮਨੋ ਦੀਜੈ ਐਸਾ ਕਰਮਨ ਲਾਈਏ ਏਵ ਕਹਿ ਸੁਹਾਗਣੀ ਪੈਣੇ ਇੰਨੀ ਬਾਤੀ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਜ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਆਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਾਏ ਸਮਾਣੀ ਸੁੰਦਰ ਸਾਏ ਸੁਰੂ

ਕੋਹੇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਓ ਹੈ ਤੂੰ ਹੋਵਨਹਾਰ ਅਗਮ ਆਗਾਦ ਊਚ ਅਪਾਰ ਜੋ ਤੁਧ ਸੇਵੈ ਤਿਨ ਪਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੈ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਦਾਨ ਗੋਵਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਉ ਨਾਨਕ ਪ੍ਰਭ।

ਵਾਰੀ ਕੰਤ ਲੀਆ ਸੁਹਾਗਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਝੈ ਨਾ ਆਵਣੀ ਕਹਿ ਜੀ ਦੋਸ ਕਰੇ ਜਿੰਨੀ ਸਖੀ ਸੌਰਾਵਿਆ ਤਿਨ ਪੁੱਛੋਗੀ ਜਾਏ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਤੋ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਤੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਏ ਰੇ ਸੋਈ ਜੇ ਬਹੁ ਤੇਰਾ ਲੋਚੀਏ ਬਾਕੀ ਮੇਲ ਨਾ ਹੋਈ ਤਾਤ ਮਿਲੇ ਕੁਣ ਤਾਤ ਕੋ ਲਿਵ ਲਿਵੈ ਕੋ ਤਾਵੇ ਗੁਰ ਪ੍ਰਸਾਦੀ ਜਾਣੀਏ ਤੋ ਅਨੁਪੋ ਪਾਵੇ ਪਾਨਾ ਵਾਰੀ ਹੋਏ ਕਰ ਹਰ ਸਾਰ ਨਾ ਜਾਣੇ ਰਸੀਆ ਹੋਵੇ ਮੁਸਕਾ ਤਬ ਫੂਲ ਪਛਾਣੇ ਅਪਿਓ ਪੀਵੇ ਜੋ ਨ

ਸਦ ਬਲਿਹਾਰੀ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣਹਾਰਾ, ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ। ਜੋ ਹਰ ਨਾਮ ਤੇ ਆਏਗੇ ਤੇ ਜਨ ਪਰਵਾਨਾ, ਤਿਨ ਵਿੱਚੋਂ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ। ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੇ, ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੇ। ਜਿਨਾ ਹਰ ਸੇਤੀ ਤਿਰਹੜੀ ਤਿਨਾ ਜੀ ਪ੍ਰਭ ਨਾਲੇ, ਕੋਈ ਜਪ ਜਪ ਪਿਆਰਾ ਜੀਵਦੇ ਹਰ ਨਾਮ ਸਮਾਲੇ। ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁੰਭ ਜਾਇਆ, ਕੋਈ ਆਪ ਛੁਟੇ ਪਰਿਵਾਰ ਸਿਓ ਸਭ ਜਗਤ ਛਡਾਇਆ। ਗੁਰ ਪਿਆਰੇ ਹਰ ਸੇਵਿਆ ਗੁਰ ਤਨ ਗੁਰ ਤਨੋ, ਗੁਰ ਹਰ ਮਾਰਗ ਦੱਸਿਆ ਗੁਰ ਪੁਨ ਵਡ ਪੁਨੋ।

ਤੀਰਥ ਮੰਜਵ ਸਨ ਕੁੱਟ ਕੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ ਅੰਗ ਲੈ ਪਾਰ ਉਠਾਇਆ ਗੁਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚਰ ਲੰਗਾ ਕਿਤ ਚਾਕਰੀਆ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ।

ਕੁੜੇ ਹਰ ਨਾਮ ਦਿਓ ਲੀਆ ਮੁਖਲਾਏ। ਜਿਤਨੇ ਭਗਤ ਹਰ ਸੇਵਕਾ ਮੁਖ ਅਖਰ ਤੀਰਥ ਤਿਨ ਤਿਲ ਕਢਾਏ, ਜਨ ਨਾਨਕ ਤਿਨ ਕੋ ਅੰਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਸੁਈ ਮਹਿਲਾ ਚੌਥਾ ਤਿਨੀ ਅੰਤਰ ਹਰ ਆਰਾਧਿਆ, ਜਿਨ ਕੋ ਤੁਰ ਲਿਖਿਆ ਲਿਖ ਲਿਲਾਰਾ, ਤਿਨ ਕੀ ਵਕੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਹਰ ਹਰ ਤਿਆਏ ਮਨ ਮੇਰੇ ਮਨ ਤਿਆਏ, ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ। ਰਹਾਓ ਤੁਰ ਭਗਤ ਜਨਾ ਕੋ ਬਖਸਿਆ, ਹਰ ਅੰਮ੍ਰਿਤ ਭਗਤ ਭੰਡਾਰਾ। ਮੂਰਖ ਹੋਵੇ ਤੋ ਉਨਕੀ ਰੀਸ ਕਰੇ, ਤਿਸ ਹਲਤ ਪਲਤ ਮੁਹਕਾਰਾ। ਸੇ ਭਗਤ ਸੇ ਸੇਵਕਾ ਜਿਨਾ ਹਰ ਨਾਮ ਪਿਆਰਾ, ਤਿਨ ਕੀ ਸੇਵਾ ਤੇ ਹਰ ਪਾਈ ਹੈ, ਸਿਰ ਹਿੰਦਕ ਕੈ ਪਵੈ ਚਾਰਾ। ਜਿਸ ਕਰ ਵਿਰਤੀ ਸੋਈ ਜਾਣੇ, ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ। ਚੌ ਪੀੜੀ ਆਦ ਜੁਗਾਦ ਵਕੀਲੀ, ਕਿਨੈ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ। ਸੁਹੀ ਮਹਿਲਾ ਚੌਥਾ ਜਿੱਥੇ ਹਰ ਆਰਾਧੀ ਹੈ, ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਵਿਦ ਲਿਆ ਨਾ ਜਾਈ। ਹਰ ਤਨ ਸੰਚੀਐ ਪਾਈ, ਜੇ ਹਲਤ ਪਲਤ ਹਰ ਹੋਏ ਸਖਾਈ। ਰਹਾਓ ਸਤ ਸੰਗਤੀ ਸੰਗ ਹਰ ਤਨ ਖੱਟੀਐ, ਹੋਰਥੈ ਹੋਰਤ ਉਪਾਏ ਹਰ ਤਨ ਕਿਤੇ ਨ ਪਾਈ। ਹਰ ਰਤਨੈ ਕਾ ਵਪਾਰੀਆ, ਹਰ ਰਤਨ ਤਨ ਵਿਆਜੇ, ਕੱਚੈ ਕੈ ਵਪਾਰੀਏ ਵਾਤ, ਹਰ ਤਨ ਲਿਆ ਨਾ ਜਾਈ। ਹਰ ਤਨ ਰਤਨ ਜਰੇ ਹਰ ਮਾਨਕ, ਹਰ ਤਨੇ ਨਾਲ ਅੰਮ੍ਰਿਤ ਵੇਲੇ ਵਤੈ ਹਰ ਭਗਤੀ ਹਰ ਲਿਵਲਾਈ। ਹਰ ਤਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਕੁੱਟੈ ਨਾਹੀ। ਹਲਤ ਪਲਤ ਹਰ ਤਨੇ ਕੀ, ਭਗਤਾਂ ਕੋ ਮਿਲੀ ਵਡਿਆਈ। ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ, ਇਹ ਹਰ ਤਨ ਅਗਨੀ ਤਸਕਰ ਹੈ ਪਾਣੀ ਹੈ, ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ। ਹਰ ਤਨ ਕੋ ਉਚਕਾ ਨੇੜ ਨਾ ਆਵਈ, ਜਮ ਜਾ ਗਾਤੀ ਦੰਡ ਨਾ ਲਗਾਈ। ਸਾਖੀ ਪਾਪ ਕਰਕੇ ਵਿਖਿਆ ਤਨ ਸੰਚਿਆ, ਤਿਨਾ ਇਕ ਵਿਖ ਨਾਲ ਨਾ ਜਾਈ। ਹਲਕੇ ਵਿਸਾਕ ਦੁਹੇਲੇ ਪਏ ਹੱਥੋਂ ਛੁੜ ਗਿਆ, ਅੱਗੇ ਪਲਤ ਸਾਖਤ ਹਰ ਦਰਗੈ ਟੋਈ ਨਾ ਪਾਈ। ਇਸ ਹਰ ਤਨ ਕਾ ਸਾਹੋ ਹਰ ਆਪ ਹੈ ਸੰਤੋ, ਜਿਸਨੂੰ ਦੇਹ ਤੋਂ ਹਰ ਤਨ ਲਗ ਚਲਾਈ। ਇਸ ਹਰ ਤਨੇ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਕੋ ਗੁਰ ਸੋਜੀ ਪਾਈ। ਸੁਹੀ ਮਹਿਲਾ ਚੌਥਾ ਜਿਸਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੈ ਸੋ ਭਗਤ ਸੋ ਪ੍ਰਵਾਨ। ਕਿਸ ਕੀ ਮਹਿਮਾ ਕਿਆ ਵਰਨੀਏ, ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਵਿੰਦ ਗੁਣ ਗਾਈਏ।

ਪਾਤਸ਼ਾਹ ਸ਼ਾਹ ਵਪਾਰੀ ਮਰਨਾ ਜੋਦੀ ਸੈ ਸੋ ਕਾਲੇ ਖਰਨਾ ਕੂੜੇ ਮੋਹ ਲਪਟ ਲਪਟਾਨਾ ਤੋੜ ਚਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਸੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਤੁਹੀ ਮਹਿਲਾ ਪੰਜਵਾਂ ਘਟ ਘਟ ਅੰਤਰ ਤੁਮੇ ਬਸਾਰੇ ਸਗਲ ਸਮਗਰੀ ਸੂਟ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ ਤੂੰ ਹੀ ਤੇਕ ਤੇਕ ਮਨ ਵਿਸਾਰੇ ਰਹਾਓ ਅਨਕ ਜੋਨ ਪ੍ਰਮ ਪ੍ਰਮ ਪ੍ਰਮ ਹਾਰੇ ਓਟ ਗਹੀ ਅਵ ਸਾਧ ਸੰਗਾਰੇ ਅਗਨ ਅਗੋਚਰ ਅਲਖਾ ਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੁਹੀ ਮਹਿਲਾ ਪੰਜਵਾ ਕਵਨ ਕਾਜ ਮਾਇਆ ਵਡਿਆਈ ਜਾਂ ਕੋ ਬਿਨ ਸਤਬਾਰ ਨਕਾਈ ਇਹ ਸੁਪਨਾ ਸੋਤ ਨਹੀਂ ਜਾਣੇ।

ਪਹਿਲਾ ਕਾਫੀ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ। ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਪਥ ਪਾਏ ਦਰਬਾਰ ਸਤਿਗੁਰ।

ਜਿਉ ਆਰਨ ਲੋਹਾ ਪਾਏ ਪਨ ਕੜਾਈ ਹੈ, ਕਿਉ ਸਾਖਤ ਜੋਨੀ ਪਾਏ ਪਵੈ ਪਵਾਈ ਹੈ। ਦਿਨ ਬੂਜੇ ਸਭ ਦੁਖ ਦੁਖ ਕਮਾਵਣਾ, ਹੋਮੈ ਆਵੈ ਜਾਏ ਪਰਮ ਪੁਲਾਵਣਾ। ਰਹਾਓ ਤੂੰ ਗੁਰਮੁਖ ਰੱਖਣ ਹਾਰ, ਹਰ ਨਾਮ ਤੇ ਆਈ ਹੈ। ਮੇਲੈ ਤੁਝੈ ਰਜਾਏ ਸ਼ਬਦ ਕਮਾਈ ਹੈ। ਤੂੰ ਕਰ ਕਰ ਵੇਖੈ ਆਪ, ਦੇਹ ਸੋ ਪਾਈ ਹੈ। ਤੂੰ ਦੇਖੈ ਥਾਪ ਉਥਾਪ, ਦਰ ਵੀ ਨਾ ਆਈ ਹੈ। ਦੇਹੀ ਹੋਵਗ ਖਾਕ, ਪਵਨ ਉਡਾਈ ਹੈ। ਇਹੋ ਕਿੱਥੇ ਕਰ ਔਕਾਤ, ਮਹਿਲ ਨਾ ਪਾਈ ਹੈ। ਦੇਹੋ ਦੀਵੀ ਅੰਧਕੋਰ, ਕਬ ਮੁਹਾਈ ਹੈ। ਗਰਭ ਮੁਸੈ ਕਰ ਚੋਰ, ਕਿਸ ਰੂ ਆਈ ਹੈ। ਗੁਰਮੁਖ ਚੋਰ ਨਾ ਲਾਗ, ਹਰ ਨਾਮ ਜਗਾਈ ਹੈ। ਸ਼ਬਦ ਨਿਵਾਰੀ ਆਗ, ਜੋਤ ਦੀ ਪਾਈ ਹੈ। ਲਾਲ ਰਤਨ ਹਰ ਨਾਮ, ਗੁਰ ਸੁਰਤ ਬੁਝਾਈ ਹੈ। ਸਦਾ ਰਹੇ ਨਿਕਾਮ, ਜੇ ਗੁਰਮਤ ਪਾਈ ਹੈ। ਰਾਤ ਦੇਹੈ ਹਰ ਨਾਮ, ਮਨ ਵਸਾਈ ਹੈ। ਨਾਨਕ ਮੇਲ ਮਿਲਾਏ, ਜੇ ਤੁਧ ਪਾਈ ਹੈ। ਸੂਹੀ ਮਹਿਲਾ ਪਹਿਲਾ, ਮਨੋ ਨਾ ਨਾਮ ਵਿਸਾਰ, ਐ ਨਿਸਤਿਆਈ ਹੈ। ਜਿਉ ਰਾਖੇ ਕਿਰਪਾ ਧਾਰ, ਤਿਵੇਂ ਸੁਖ ਪਾਈ ਹੈ। ਮੈਂ ਅੰਦੁਲੇ ਹਰ ਨਾਮ, ਲਖਤੀ ਤੋਹਣੀ। ਰਹੋ ਸਾਹਿਬ ਕੀ ਟੇਕ, ਨਾ ਮੋਹੈ ਮੋਹਣੀ। ਰਹਾਓ ਜਹ ਦੇਖੋ ਤੈ ਨਾਲ, ਗੁਰ ਦੇਖਾ ਲਿਆ। ਅੰਤਰ ਬਾਹਰ ਪਾਲ, ਸ਼ਬਦ ਨਿਹਾਲਿਆ। ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ, ਤੁਧ ਪਾਵੈ ਤਿਵੇਂ ਰਜਾਏ ਪਰਮ ਪਉ ਪੰਜਨਾ। ਜਨਮਤ ਹੀ ਦੁਖ ਲਾਗੈ, ਮਰਨਾ ਆਏ ਕਹਿ। ਜਨਮ ਮਰਨ ਪ੍ਰਵਾਨ, ਹਰ ਗੁਣ ਗਾਏ ਕਹਿ। ਹਉ ਨਾ ਹੀ ਤੂੰ ਹੋਵੇ, ਤੁਧ ਹੀ ਸਾਜਿਆ।

ਆਪੇ ਰਹਿਆ ਸਮਾਏ ਸੋ ਵਿਸਮਾਦ ਕਾਇਆ। ਤੂੰ ਨਾ ਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਹਦੂਰ।

ਨਿਹਾਲ ਆਪੇ ਬਖਸ਼ੇ ਮੇਲੇ ਸੋ ਪ੍ਰਭ ਸਦਾ ਸਮਾਲ ਮਨ ਮੈਲਾ ਸਚ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹਉ ਮੈਂ ਸਬਦ ਜਲਾਏ ਸੋ ਸਹੁ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸਾਥ ਰੱਖਾਂ ਉਰਧਾਰ ਮਿਲਿਆ।

ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ। ਮਨ ਮੂਲੋਂ ਪੁੱਲਿਆ ਜਾਸੈ ਪਤ ਗਵਾਏ, ਇਹ ਜਗਤ ਮੋਹ ਦੂਜੈ ਵਿਆਪਿਆ ਗੁਰਮਤੀ ਸਚ ਤਿਆਏ। ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ, ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ। ਸੋ ਸੋ ਮੇਰਾ ਰੰਗੁਲਾ ਰੰਗੇ ਸਹਿ ਸਵਾਏ, ਕਾਮਣ ਰੰਗ ਤਾਂ ਚੜੈ ਜਾਂ ਫਿਰ ਕੈ ਅੰਕ ਸਮਾਏ। ਚਿਰੀ ਵਿਛੁਨੇ ਵੀ ਮਿਲਨ ਜੋ ਸਤਿਗੁਰ ਸੇਵਨ, ਅੰਤਰ ਨਵ ਨਿਰਨਾਮ ਹੈ ਖਾਨ ਖਰਚਨ ਨਾ ਨਿਖੁਟੇ। ਹਰ ਗੁਣ ਸਹਿਜ ਰਵਨ, ਨਾ ਹੋਏ ਜਨਮੈ ਨਾ ਮਰੈ ਨਾ ਹੋਏ ਦੁਖ ਸਹਨ, ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਿਰਨ। ਸੱਜਣ ਮਿਲੇ ਨਾ ਵਿਛੜੈ ਜੇ ਅੰਜਨ ਮਿਲੇ ਰਹਨ, ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਹਨ। ਸੂਹੀ ਮਹਿਲਾ ਤੀਜਾ, ਹਰ ਜੀ ਸੂਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ, ਗੁਰ ਕੈ ਸ਼ਬਦ ਭ੍ਰਮ ਕੱਟੀਐ ਅਚਿੰਤ ਵਸੈ ਮਨ ਆਏ। ਗੁਰਮੁਖ ਹਰ ਹਰ ਨਾਮ ਜਪਨ, ਹਉ ਤਿਨ ਕੈ ਬਲਿਹਾਰਣੈ ਮਨ ਹਰ ਗੁਣ ਸਦਾ ਰਵਨ ਰਹਾਓ। ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ। ਨਾਮ ਧਿਆਇਣ ਰੰਗ ਸਿਉ ਗੁਰਮੁਖ ਨਾਮ ਲਗਨ, ਉਰ ਪੂਰਬ ਹੋਵੇ ਲਿਖਿਆ ਗੁਰ ਪਾਣਾ ਮਨ ਲੈਨ। ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ, ਗੁਰਪੂਰੈ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ। ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨ ਕੋਏ, ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ। ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ, ਮੰਗਾ ਕਿਸਨੂੰ ਆਖੀਐ ਸਬਦ ਵੇਖੋ ਲਿਵਲਾਏ। ਬੁਰਾ ਕਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ, ਗੁਰਮੁਖ ਏਕੋ ਬੁਝਿਆ ਏਕ ਸਮਾਏ ਸਮਾਏ। ਸੇਵਾ ਸਾ ਪ੍ਰਭਾਵ ਸੀ ਜੋ ਪ੍ਰਭ ਪਾਏ ਥਾਏ, ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤ ਲਾਏ। ਰਾਗ ਸੂਹੀ ਅਸਪਦੀਆਂ ਮਹਿਲਾ ਚੌਥਾ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਕਿਸ ਕੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤੇ ਆਈ ਰਹਾਉ। ਜੇ ਸੁਖ ਦੇਹੇ ਤਾਂ ਤੁਝੇ ਆਰਾਧੀ, ਦੁਖ ਵੀ ਤੁਝੇ ਤੇ ਆਈ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਦੁਖ ਵੀ ਸੁਖ ਮਨਾਈ। ਤਨ ਮਨ ਕਾਠ ਕਾਠ ਸਭ ਅਰਪੀ, ਵਿਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਟੋਵਾਂ ਜੋ ਦੇਵੇ ਸੋ ਖਾਈ। ਨਾਨਕ ਗਰੀਬ ਕਹਿ ਪਿਆ ਦੁਆਰੈ, ਹਰ ਮੇਲ ਲਹਿ ਵਡਿਆਈ, ਅੱਖੀ ਕਾਢ ਕਰੀ ਚਰਣਾ ਤਲ, ਸਭ ਕਰਤੀ ਫਿਰ ਮਤ ਪਾਈ, ਜੇ ਪਾਸ ਬਹਾ ਲੈ ਤਾਂ ਤੁਝੈ ਅਰਾਧੀ, ਜੇ ਮਾਰ ਕੱਢੇ ਵੀ ਤਿਆਈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਈ, ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਤੁਧ ਵਿਸਰੇ ਮਰ ਜਾਈ। ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ, ਨਾਨਕ ਵਿਚਾਰਾ ਪਿਆ ਦੀਵਾਨਾ, ਹਰ ਤਉ ਦਰਸ਼ਨ ਕਹਿ ਤਾਈ। ਚੱਖੜ ਚਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ। ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਜਿਉ ਧਰਤੀ ਸੋਭ ਕਰੇ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਸਾਈ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ।

ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੋ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮਾ ਥਾਓ ਰਹਾਓ ਹਉ ਸਤਿਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸੁਤਿਆ ਗੁਰ ਸਾਲਾ ਹੀ ਹੈ ਉਠਦਿਆ ਵੀ ਗੁਰ ਆਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਹਉ ਤਾਂ ਕੇ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਹੋ ਹਉ ਤਿਸ ਬਿਨ ਕਰੀ ਨਾ ਜੀਵਉ ਬਿਨ ਦੇਖੇ ਮਰ ਜਾਓ ਜਿਉ ਮਛਲੀ ਬਿਨ ਪਾਣੀਐ ਰਹਿ ਨ ਕਿਤੇ ਉਪਾਏ ਤਿਉ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮੈ ਮਰ ਜਾਏ ਮੈਂ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨ ਜੀਵਾਂ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਏ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦ੍ਰਿੜਾਏ ਜਿਸ ਪ੍ਰਾਪਤ ਸੋਲ ਹੈ ਗੁਰ ਚਰਨੀ ਲਾਗੈ ਆਏ ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਕਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ

ਨਹੀਂ ਜੋਬਨ ਬਾਦ ਗਵਾਇਆ ਵਰ ਕਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿ ਨਾ ਪਾਇਆ ਸਤਿਗੁਰ ਪੂਛ ਨਵ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲਕਣ ਰਡੇ ਪਾ ਬਿਨ ਫਿਰ ਤਨ ਕੁਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਪਾਵੈ ਤਿਸਕੀ ਬਲਰਾਮ ਜੀਓ ਰਵ ਰਿਹਾ ਜੁਗ ਚਾਰ ਤ੍ਰਿਭੁਵਨ ਬਾਣੀ ਜਿਸਕੀ ਬਲਰਾਮ ਜੀਓ ਤ੍ਰਿਭੁਵਨ ਕੰਤਰ ਵੈ ਸੁਹਾਗਣ ਅਵਗਣਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਿਹਾ ਪਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨ ਮੈਲੇ ਵੇਸੇ ਨਾਨਕ ਮੈਂ ਵਰ ਸਾਚਾ ਪਾਵੈ ਜੁਗ ਜੁਗ ਪ੍ਰੀਤਮ ਪੈਸੇ ਬਾਬਾ ਲਗਨ ਗਣਾਏ ਹਮ ਵੀ ਵੰਜਾ ਸਹੁਰੈ ਬਲਰਾਮ ਜੀਓ ਸਾਰਾ ਹੁਕਮ ਰਜਾਏ ਸੋ ਨਾ ਟੱਲੈ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਪਾਇਆ ਕਰਤੈ ਕਰਪਾਇਆ ਮੇਟ ਨ ਸਕੈ ਕੋਈ ਜਾਂਜੀ ਨਾ ਉਹ ਰਹਿੰਦੇ ਕੇਵਲ ਰਵ ਰਿਹਾ ਤਿਉ ਲੋਈ

ਰੰਗ ਵਾਸਤੇ ਅਵਗੁਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਦਾਸੇ ਤਸਕਰ ਮਾਰ ਵਸੀ ਪੰਚਾਇਣ ਅਜਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲੇ ਪਿਆਰੇ ਵਰ ਪਾਇਣਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਫਿਰ ਰਾਵੇੜੀ ਸਗਦਰਲੀ ਰਵ ਰਿਆ ਨਹਿ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਕਟ ਕਟ ਸੋਈ ਤਿਸਕੀ ਨਾਰ ਸਵਾਈ ਆਪੇ ਰਸੀਆ ਆਪੇ ਰਾਵੇ ਜੋ ਤਿਸਦੀ ਵਡਿਆਏ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੇ ਸਤਾਈਏ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵਲਾਈਏ ਫਿਰ ਉਚੜੀਏ ਮਾਰੜੀਏ ਤੇ ਲੋਆ ਸਿਰ ਤਾਜਾ ਰਾਮ ਹਉ ਬਿਸਨ ਤਈ ਦੇਖ ਗੁਣਾ ਅਨਦ ਸਬਦ ਅਗਾਜਾ ਰਾਮ ਸਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਣੋ ਨਾਮ ਬਿਨਾ ਖੋਟੀ ਨਹੀਂ ਠਾਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਵੈ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਵਿਨਾਸੀ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਈ ਛੰਕ ਮਹਿਲਾ ਪਹਿਲਾ ਕਰ ਚੌਥਾ ਜਿਨ ਕੀ ਆ ਤਿਨ ਦੇਖਿਆ ਜਗ ਪੰਦੜੇ ਲਾਇਆ ਦਾਨ ਤੇਰੇ ਕਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁਖ ਅੰਧੇਰਾ ਉੱਠ ਗਿਆ ਗੁਣ ਜੰਜ ਲਾੜੇ ਨਾਲ ਸੋ ਹੈ ਪਰਖ ਮੋਹਣੀ ਐ ਲਿਆ ਵਿਆਹੋ ਹੋਆ ਸੋਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਤੰਦੜੈ ਲਾਇਆ ਹਉ ਬਲਿਹਾਰੀ ਸਾਜਨਾ ਮੀਤਾ ਵਰੀਤਾ ਇਹ ਤਨ ਜਿਨ ਸੋ ਗਾਦਿਆ ਮਨ ਲੀੜਾ ਦੀਤਾ ਲੀਆ ਤਾਂ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉ ਮੀਸਰੈ ਜਿਨ ਦਿਸ ਆਇਆ ਹੋਏ ਰਲੀਆ ਜੀ ਸੇਤੀ ਗਹਿ ਰਹੇ ਸਗਲ ਗੁਣ ਅਵਗੁਣ ਨਾ ਕੋਈ ਹੋਹੇ ਨੀਤਾ ਨੀਤਾ ਹਉ ਬਲਿਹਾਰੀ ਸਾਜਨਾ ਮੀਤਾ ਵਰੀਤਾ ਗੁਣਾ ਕਹ ਹੋਵੇ ਵਾਸਲਾ ਕਡ ਵਾਸ ਲਈ ਜੈ ਜੇ ਗੁਣ ਹੋਵਨ ਸਾਜਣਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣੇ ਕੇਰੀ ਛੋੜ ਅਵਗੁਣ ਚੱਲੀਏ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਏ ਜਿੱਥੇ ਜਾਏ ਗਈ ਹੈ ਭਲਾ ਕਹੀਏ ਚੋਲ ਅੰਮ੍ਰਿਤ ਪੀ ਜੈ ਗੁਣਾ ਕਹੋ ਵੈ ਵਾਸਲਾ ਕਦ ਵਾਸ ਲਈ ਜੈ ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਏ ਜੇ ਪੂਲੜਾ ਹੋਈ ਜੇ ਹੋਏ ਪੂਲਾ ਜਾਏ ਕਹੀਏ ਆਪ ਕਰਤਾ ਕਿਉ ਫੁਲੈ ਸੁਣੇ ਦੇਖੇ ਬਾਜ ਕਹਿਆ ਦਾਨ ਸਨ ਮੰਗਿਆ ਦਿਵੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਸੂਰੀ ਮਹਿਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਪਾਵੈ ਸੋਈ ਗੁਰ ਕੀ ਪੌੜੀ ਸਾਫ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਪਾਵੈ ਸਾਚ ਕੀ ਮਤ ਕਿਉ ਟਲੈ ਇਸਨਾਨ ਦਾਨ ਸੋ ਗਿਆਨ ਮੱਜਨ ਆਪ ਅਛਲਿਓ ਕਿਉ ਛਲੈ ਪਰਪੰਚ ਮੋਹ ਵਿਕਾਰ ਥਾ ਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਪਾਵੈ ਸੋਈ ਸਾਹਿਬ ਸੋ ਸਾਲਾਹੀਐ ਜਿਨ ਕਾਰਨ ਕੀਆ ਮੈ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਇਹ ਮਨ ਦੀਆ ਗੁਰ ਕਹਿ ਮੋਲ ਕਰਾਇਆ ਆਪ ਨੜਾ ਪ੍ਰਭ ਸਹਿਜ ਪਛਾਤਾ ਜਾਮਨ ਸਾਚੈ ਲਾਇਆ ਇਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ ਕਿਉ ਮਿਲੇ ਹੋਏ ਪਰਾਇਆ ਸਾਹਿਬ ਸੋ ਸਾਲਾਈਐ ਜਿਨ ਜਗ ਤੋਂ ਪਾਇਆ ਆਏ ਗਿਆ ਕੀ ਨਾ ਆਇਓ ਕਿਉ ਆਵੇ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਕੂ ਨਾਇਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਪਾਵੇ ਸੱਚ ਸੋਈ ਆਉਣ ਜਾਣ ਨਾਸੀ ਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ
समझे सूझे जानिए जे आप जनावे। आप जनावे मार्ग पावे आपे मनुआ ले वे। कर्म सुकर्म कराए आपे कीमत कौन अपे वे। तंत्र मंत्र पखंड ना जाना राम हृदय मन मानिया। अंजन नाम तिसे ते सूझे गुर सबदी सच जानिया। साजन होवन आपने क्यों पार कर जाही। साजन राते सच के संगे मन माही। मन माहे साजन करें रलिया कर्म कर्म सब आया। अठहठ तीर्थ पुन पूजा नाम साचा भाया। आप साजे थाप वेखे तिसे पाना पाया। साजन रंग रंगीलड़े रंग लाल बनाया। अंधा आगू जेती है क्यों पादर जाने। आप सहमत होछिए क्यों राह पिछाने। क्यों राह जावे महल पावे अंध की मत अंधली। विन नाम हर के कछ ना सूजे अंध बूढ़ो तंदली। दिन रात चानन चाओ उपजे शब्द गुर का मन वसे। कर जोड़ गुर पे कर बिनंती राह पादर गुर दसे। मन परदेसी जेती है सब देश पर आया। किस पे खोलो गंठड़ी दुखी पर आया।

ਇਸ ਤਰ੍ਹਾਂ ਹੈ ਗੁਰਮਹਿਲੀ ਕਰ ਆਪਣੇ ਸੋ ਕਰ ਤੁਰ ਲੀਣਾ ਸੇਵਕ ਸੇਵਾ ਤੋਂ ਕਰੇ ਸਤ ਸ਼ਬਦ ਪਤੀਣਾ ਸਭ ਦੇ ਪਤੀਜੈ ਅੰਕ ਪੀਜੈ ਸੋ ਮਹਿਲ ਮਹਿਲਾ ਅੰਤਰੇ

ਸੁਖ ਸੋਹਿਲਾ ਹਰ ਤਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਤਿਆਵੋ, ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰ ਆਪ।

ਹੋਈ। ਸਾਚੇ ਸਤਿਗੁਰ ਸਾਥ ਬੁਝਾਇਆ, ਤਤ ਰਾਖੇ ਸਤ ਸੋਈ ਰਾਮ। ਸੱਚਾ ਭੋਜਨ ਪਾਉ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ। ਸਾਚੇ ਨਾਮ ਸੁਖ ਹੋਈ, ਮਰੇ ਨਾ ਕੋਈ, ਗਰਭ ਨ ਜੂਨੀ ਵਾਸਾ। ਜੋਤੀ ਜੋਤ ਮਿਲਾਈ, ਸਚ ਸਮਾਈ, ਸਚ ਨਾਏ ਪ੍ਰਗਾਸਾ। ਜਿਨੀ ਸਚ ਜਾਤਾ ਸੇ ਸੱਚੇ ਹੋਏ, ਅਮ ਦਿਨ ਸਚ ਧਿਆਇਨ। ਨਾਨਕ ਸਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੜ ਦੁਖ ਪਾਇਨ। ਸੱਚੀ ਬਾਣੀ ਸੱਚੇ ਗੁਣ ਗਾਵੇ, ਤਿਤ ਕਰ ਸੋਇਲਾ ਹੋਈ ਰਾਮ। ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿਚ ਸਾਚਾ ਪੁਰਖ ਪ੍ਰਭ ਸੋਈ ਰਾਮ। ਸਭ ਸਚ ਵਰਤੈ ਸੱਚੋ ਬੋਲੈ, ਜੋ ਸਚ ਕਰੈ ਸੋ ਹੋਈ। ਜੈ ਦੇਖਾਂ ਤੈ ਸਚ ਪਸਰਿਆ, ਔਰ ਨਾ ਦੂਜਾ ਕੋਈ। ਸੱਚੇ ਉਪਜੈ ਸਚ ਸਮਾਵੈ, ਮਰ ਜਨਮੈ ਦੂਜਾ ਹੋਈ। ਨਾਨਕ ਸਭ ਕੁਛ ਆਪੇ ਕਰਤਾ, ਆਪ ਕਰਾਵੈ ਸੋਈ। ਸੱਚੇ ਭਗਤ ਸੋਹੈ ਦਰਬਾਰੇ, ਸੱਚੋ ਸੱਚ ਵਖਾਣ।

ਗੁਰਮੁਖ ਬੂਝੈ ਕੋਈ ਹਉਮੈ ਮਾਰ ਪਛਾਣਿਆ, ਕਰਨੀ ਕਾਰ ਸਮਾਵੇ ਸਬਦ ਸਮਾਵੇ ਅੰਤਰ ਏਕੋ ਜਾਣਿਆ। ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ, ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ। ਗੁਰ ਕੀ ਕਾਰ ਕਰੇ ਤਨ ਬਾਲੜੀਏ, ਹਰ ਵਰ ਦੇ ਮਿਲਾਏ ਰਾਮ, ਹਰ ਕੈ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ, ਮਿਲ ਪ੍ਰੀਤਮ ਸੁਖ ਪਾਏ ਸਤ ਸਮਾਏ, ਸਚ ਵਰਤੈ ਸਭ ਥਾਈ, ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸਤ ਸਮਾਏ। ਹਰ ਸੁਖਦਾਤਾ ਸਬਦ ਪਛਾਤਾ, ਕਾਮਣ ਲਿਆ ਕੰਠ ਲਾਏ, ਨਾਨਕ ਮਹਿਲੀ ਮਹਿਲ ਪਛਾਣੇ ਗੁਰਮਤੀ ਹਰ ਪਾਏ। ਸਾ ਤਨ ਬਾਲੀ ਤੁਰ ਮੇਲੀ, ਮੇਰੇ ਪ੍ਰਭ ਆਪ ਮਿਲਾਏ ਰਾਮ, ਗੁਰਮਤੀ ਕਰ ਚਾਨਣ ਹੋਆ, ਪ੍ਰਭ ਰਵ ਰਿਹਾ ਸਭ ਥਾਈ ਰਾਮ, ਪ੍ਰਭ ਰਵ ਰਿਹਾ ਸਭ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ, ਸੇਸ ਖਾਲੀ ਮੇਰੇ ਪ੍ਰਭ ਪਾਣੀ ਸਤ ਸਿਗਾਰ ਬਣਾਇਆ। ਕਾਮਣ ਨਿਰਮਲ ਹੋ ਮੈਂ ਮਲ ਕੋਈ, ਗੁਰਮੁਖ ਸਚ ਸਮਾਈ, ਨਾਨਕ ਆਪ ਮਿਲਾਈ ਕਰਤੇ ਨਾਮ ਨਵੇਂ ਨਿਤ ਪਾਈ। ਸੂਹੀ ਮਹਿਲਾ ਤੀਜਾ। ਹਰ ਹਰੇ ਹਰ ਗੁਣ ਗਾਵੋ, ਹਰ ਗੁਰਮੁਖੇ ਪਾਏ ਰਾਮ, ਅੰਜਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ, ਅਨਹਦ ਸ਼ਬਦ ਵਜਾਏ ਹਰ ਜਿਉ ਕਰ ਆਏ, ਹਰ ਗੁਣ ਗਾਵੋ ਨਾਰੀ, ਅੰਜਨ ਭਗਤ ਕਰੇ ਗੁਰ ਆਗੇ ਸਾਥਣ ਕੰਤ ਪਿਆਰੀ। ਗੁਰ ਕਾ ਸ਼ਬਦ ਵਸਿਆ ਕਟ ਅੰਤਰ, ਸੇਜਨ ਸ਼ਬਦ ਸੁਹਾਏ, ਨਾਮ ਤਿਨ ਕਰ ਸਾਧੀ ਸੋਹਿਲਾ, ਹਰ ਕਰ ਕਿਰਪਾ ਕਰ ਆਏ। ਭਗਤਾਂ ਮਨ ਆਨੰਦ ਪਾਇਆ, ਹਰ ਨਾਮ ਰਹੇ ਲਿਵਲਾਏ ਰਾਮ, ਗੁਰਮੁਖੇ ਮਨ ਨਿਰਮਲ ਹੋਆ, ਨਿਰਮਲ ਹਰ ਗੁਣ ਗਾਏ ਰਾਮ, ਨਿਰਮਲ ਗੁਣ ਗਾਏ ਨਾਮ ਮਨ ਵਸਾਏ, ਹਰ ਕੀ ਅੰਮ੍ਰਿਤ ਬਾਣੀ, ਜਿਨ ਮਨ ਵਸਿਆ ਸਹੀ ਜਨ ਨਿਸਤਰੇ, ਕਟ ਕਟ ਸਬਦ ਸਮਾਣੀ।

ਜੇ ਸਤਿਗੁਰ ਹਰ ਮਾਰਗ ਪਾਏ। ਸੰਤ ਸੰਗਤ ਸਿਉ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ। ਗੁਰ ਕੈ ਸ਼ਬਦ ਸਭ ਜੀਵਨ ਮੁਕਤ ਪਏ, ਹਰ ਕੈ ਨਾਮ ਲਿਵ ਲਾਏ ਰਾਮ। ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ, ਮਨੁਆ ਰਤਾ ਹਰ ਨਾਲੇ। ਸੁਖ ਦਾਤਾ ਪਾਇਆ ਮੋਹ ਚੁਕਾਇਆ, ਅੰਦਰ ਨਾਮ ਸਮਾਲੇ। ਗੁਰ ਸ਼ਬਦੇ ਰਾਤਾ ਸਹਿਜੇ ਮਾਤਾ, ਨਾਮ ਮਨ ਵਸਾਏ। ਨਾਨਕ ਤਿਨ ਕਰੇ ਸਦ ਹੀ ਸੋਇਲਾ, ਜੇ ਸਤਿਗੁਰ ਸੇਖ ਸਮਾਏ। ਬਿਨ ਸਤਿਗੁਰ ਜਗ ਪਰਮ ਕੁਲਾਇਆ, ਹਰ ਕਾ ਮਹਿਲ ਨਾ ਪਾਇਆ ਰਾਮ। ਗੁਰਮੁਖੇ ਇੱਕ ਮੇਲ ਮਿਲਾਇਆ, ਤਿਨਕੇ ਦੁੱਖ ਗਵਾਇਆ ਰਾਮ। ਤਿਨਕੇ ਦੁੱਖ ਗਵਾਇਆ ਜਾਂ ਹਰ ਮਨ ਪਾਇਆ, ਸਦਾ ਗਾਵੇ ਰੰਗ ਰਾਤੇ। ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਦੀ ਜਾਤੇ। ਸਾਚੀ ਭਗਤ ਕਰੇ ਦਰ ਜਾਪੇ, ਕਰ ਦਰ ਸੱਚਾ ਸੋਈ, ਨਾਮ ਸੱਚਾ ਸੋਈਲਾ।

ਕਰਵਾਇ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਪਾਣੀ ਅੰਜਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਇੱਕੋ ਵਰਤੈ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੇ ਰੰਗ ਰਾਸੀ ਜਿਨ ਹਰ ਸੇ ਕੀ ਚਿਤ ਲਾਇਆ ਕਾਮਣ ਮਨ ਸੋਹਿਲਣਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰਧਾਰੇ ਰਾਮ ਹਰ ਰਾਖਿਆ ਉਰਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਦਾਤਾ ਪ੍ਰੀਤਮ ਮੋਹਿ ਲਿਆ ਮਨ ਮੇਰਾ ਆਇਆ ਕਰਮ ਵਿਦਾਤਾ।

ਸੁਭਾਏ ਅੰਜਨ ਭੋਗ ਭੋਗੇ ਸੁਖ ਸੋਵੈ ਸ਼ਬਦ ਰਹਿ ਵਿਗਲਾਏ ਵੱਡੇ ਭਾਗ ਗੁਰਪੂਰਾ ਪਾਈਐ ਅੰਜਨ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਪਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਪਰਮ ਪਾਗਾ ਹਉ ਮੈਂ ਬਿੰਠੀ ਪੀਰਾ ਨਦਰ ਪ੍ਰਭੂ ਸਤਸੰਗਤ ਪਾਈ ਨਿਜ ਕਰ ਹੋ ਆਵਾਸਾ

ਗੁਰਮਤ ਸਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨਾ ਕੋਈ। ਸਹਿਜੇ ਗੁਣ ਗਾਵਾਂ ਜੇ ਪ੍ਰਭ ਪਾਵਾਂ ਆਪੇ ਲੈ ਮਿਲਾਏ, ਨਾਨਕ ਸੋ ਪ੍ਰਭ ਸਬਦੇ ਜਾਪੈ ਐਨਸ ਨਾਮ ਤੇ ਆਏ। ਇਹ ਜਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ, ਅੰਤਰੇ ਹੋ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ, ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ, ਜਮ ਮਗ ਦੁਖ ਪਾ

ਹਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਹਉ ਮਨ ਤਨ ਦੇਵਾਂ ਸਤਿਗੁਰੈ ਮੈਂ ਮੇਲੇ ਪ੍ਰਭ ਗੁਣ ਤਾਸੇ। ਤਨ ਤਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਭ ਆਸੇ। ਵੱਡ ਪਾਗੀ ਹਰ ਪਾਇਆ, ਜਨ ਨਾਨਕ ਨਾਮ ਵਿਗਾਸੇ। ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹਾ। ਘਰ ਆਵੋ ਚਿਰੀ ਵਿਛੁਨਿਆ, ਮਿਲ ਸ਼ਬਦ ਗੁਰੂ ਪ੍ਰਭ ਨਾਹਾ। ਹਉ ਤੁਝ ਬਾਜੋ ਖਰੀ

ਵੱਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਕ ਮਹਿਲਾ ਚੌਥਾ ਮਾਰੇ ਹਸਵੇ ਜਨ ਹੋ ਮੈਂ ਬਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਬੰਨਿਆ ਇਨ ਹੋ ਮੈਂ ਮਾਰ ਵਿਗੁੱਤੀਆ ਮੋਹ ਮਾਇਆ ਵੇ ਸਭ ਕਾਲਸਾ ਇਨ ਮਨਮੁਖ ਮੂੜ ਸਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰ ਸਬਦੀ ਹੋ ਮੈਂ ਛੁਟਿਆ ਵਸ ਆਣ ਹੋਵੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਪਾਉਂਦਿਆਂ ਦੁਖ ਰਹਿਣਗੇ ਵਿਹਾਣੀਆਂ ਨਿਤ ਆਸਾ ਆਸ ਕਰੇਂਦਿਆਂ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚੌਦਿਆ ਜਨ ਨਾਨਕ ਪ੍ਰਭ ਦੇ ਹੋ ਮਤੀ ਛੱਡ ਆਸਾ ਨਿਤ ਸੁਖ ਸੌਂਦਿਆਂ ਸਾ ਧਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀ ਐ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿ ਸੁਭਾਈ ਇਕਤ ਸੇਜੈ ਹਰ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਬੈ

ਸਚ ਬਲਿਹਾਰੀ ਸਮ ਲਿਆ ਸਚ ਥਾਨ ਮਾਨ ਮਹਿਤ ਸਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆਲ ਗੁਣ ਅਵਨਾਸੀ ਗਾਇਆ ਬਲਰਾਮ ਜੀਓ ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆਂ ਸੁਖ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੈ ਵਾਜੇ ਅਨਹਦਾ ਚੁਣਕਾਰੇ ਸੁਣ ਤੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੈ ਹਾਰੇ ਉਪਜਿਆ ਤਤ ਗਿਆਨ ਸਹੁਰੈ ਪਈਐ ਇਕ ਹਰ ਬਲਰਾਮ ਜੀਓ।

ਸਾਗਰ ਕਰਿਆ, ਹਰ ਚਰਨ ਜਪਤ ਨਿਸਤਰਿਆ, ਹਰ ਚਰਨ ਤੇ ਆਏ ਸਭ ਫਲ ਪਾਏ, ਮਿੱਟੇ ਆਵਣ ਜਾਣਾ ਪਾਏ ਭਗਤ ਸੁਭਾਏ, ਹਰ ਜਪ ਆਪਣੇ ਪ੍ਰਭ ਪਾਵਾ, ਜਪ ਏਕ ਅਲਖ ਅਪਾਰ ਪੂਰਨ, ਇਸ ਬਿਨਾ ਨਹੀਂ ਕੋਈ, ਬਿਨਵੰਤ ਨਾਨਕ ਗੁਰ ਪਰਮ ਖੋਇਆ, ਜਤ ਦੇਖਾਂ ਤਤ ਸੋਈ।

पूरी न आई है, प्रभु से आई है, बाहर जोन ना आई है, गुर चरणी लागे प्रम को पागे, मन सिंधिया फल पाई है। हर गुण नित गाए नाम से आए, फिर सोग नाही सुनता पै, नानक सो प्रभु जी का दाता, पूरा जिस पर ताप है। हर हरे हर गुण निदे, हर संतन कैवस आए राम, संत चरण गुर सेवा लागे, तिन्नी परम पद पाए राम। परम पद पाया आप मिटाया, हर पूरन कृपा तारी, सकल जन्म हुआ तो पागा, हर पेटिया एक मुरारी। जिसका सा तिन्ही मेल लिया, ज्योति ज्योत समाया, नानक नाम निरंजन जपिया, मिल सतगुर सुख पाया। गाओ मंगलो नित हर जनो, पुन्नी इच सदाई राम। रंग रते अपने स्वामी सेती, मरे ना आवे जाई राम। अविनाशी पाया नाम से आया, सकल मनोरथ पाए, सांस सहज आनंद कनेरे, गुरु चरणी मन लाए। पूर रहा कट कट अविनाशी, थाम थम कर साई, कहो नानक कार्य सगले पूरे, गुरु चरणी मन लाए। सोही महला पंजवा, कर कृपा मेरे प्रीतम स्वामी, नेत्र देखे दर्श तेरा राम। लाख जेवा देहो मेरे प्यारे, मुख हर आराधे मेरा राम। हर आराधे जन पंख सा दे, दूख न व्यापे कोई, जल कल मैयल पूरन स्वामी, जत देखा तत सोई। परम मोह विकार नाठे, प्रभ नेर हूते नेरा, नानक कौ प्रभ कृपा की जय, नेत्र देखे दर्श तेरा। कोट करन दीजे प्रभ प्रीतम, हर गुण सुनिए अविनाशी राम। सो सुन ए मन निर्मल होवे, कटिए काल की फांसी राम। कटिए जम फांसी सिमर अविनाशी, सगल मंगल सो क्याना, हर हर जप जपिए दिन राती, लागे सहस्याना। कलमल दुख जारे प्रभु चितारे, मन की दुर्मत नासी, कहो नानक प्रभु कृपा की जय, हर गुण सुनिए अविनाशी। करोड़ हस्त तेरी टहल कमावे, चरण चले प्रभु मार्ग राम। हर सागर नाम हर सेवा, जो चढ़े तिस पार ग्राम। पव जल तरिया हर हर सिमरिया, सगल मनोरथ पूरे, महा विकार गए सुख उपजे, बाजे अनहद तूरे। मन बांचत फल पाए सगले कुदरत, कीम अपारग, कहो नानक प्रभ कृपा की जय, मन सदा चले तेरे मार्ग। एहो वर एहा वड्याई, एहो तन होए वडपागा राम। एहो रंग एहो रस होगा, हर चरणी मन लागा राम। मन लागा चरणे प्रभ की शरणे, करम पारम गोपाला, सब किस तेरा तू प्रभ मेरा, मेरे ठाकुर दीन दयाला। मोहे निर्गुण प्रीतम सुख सागर, संत संग मन जागा, कहो नानक प्रभ कृपा कीनी, चरण कमल मन लागा। सुही महला पंजवा, हर जपे हर मंदिर साजिया, संत भगत गुण गावे राम। सिमर सिमर स्वामी प्रभ अपना, सगले पाप तजावे राम। हर गुण गाए परम पद पाया, प्रभ की उत्तम बाणी, सहज कथा प्रभ की अत मीठी, कथी अकत कहानी। पला संजोग मूरत पल साचा, अचल नींव रखाई, जन नानक प्रभ कहे दयाला, सर्व कला बणियाई। आनंदा वजह नित वाजे, पार ब्रह्म मन उठा राम। गुरुमुखे सच करनी सारी, बिन से प्रम पैच उठा राम। अनहद बाणी गुरुमुख बखाणी, जस सुन सुन मन तन हरिया, सर्व सुखा तिस ही बने आए, जो प्रभ अपना करया। कर मैं नव निध परे पंडारा, राम नाम रंग लागा, नानक जन प्रभ कदे न विसरे, पूरन जाके भागा। छाया प्रभ छत्रपत कीनी, सगली तपत विनाशी राम। दुख पाप का डेरा काठा, कार्य आया राशी राम।
ਹਰ ਤਰਫ ਫਰਮਾਇਆ ਮਿੱਟੀ ਬਲਾਇਆ ਸਾਚ ਕਰਮ ਤੁਨ ਫੱਲਿਆ ਸੋ ਪ੍ਰਭ ਆਪਣਾ ਸਦਾ ਤਿਆਈਐ ਸੋਵਤ ਬੈਸਤ ਖੱਲਿਆ ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਥਲ ਮਈਅਲ ਸੋਈ ਜਨ ਨਾਨਕ ਪ੍ਰਭ ਕੀ ਸਰਣ ਆਈ ਤਿਸ ਬਿਨ ਅਵਰ ਨਾ ਕੋਈ ਮੇਰਾ ਘਰ ਬਣਿਆ ਬਨ ਪਾਲ ਬਣਿਆ ਪ੍ਰਭ ਪਰਸੇ ਹਰ ਲਾਇਆ ਰਾਮ ਮੇਰਾ ਮਨ ਸੋਇਆ ਮੀਤ ਸਾਜਨ ਸਸਤੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਤਿਆਏ ਸਾਚਾ ਸਗਲ ਇੱਛਾ ਪਾਈਆਂ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਾਦਾਈਆਂ ਕਰੀ ਨਦਰ ਸਵਾਮੀ ਸੁਖੇ ਗਾਮੀ ਹਲਕ ਪਲ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਤਾਰਿਆ ਸੋਹੀ ਮਹਿਲਾ ਪੰਜਵਾਂ ਪੈ ਸਾਗਰੋ ਪੈ ਸਾਗਰ ਤਰਿਆ ਹਰ ਹਰ ਨਾਮ ਤਿਆਏ ਰਾਮ ਬੋਥੜਾ ਹਰ ਚਰਨ ਆਰਾਧੇ ਮਿਲ ਸਤਗੁਰ ਪਾਰ ਲੰਘਾਏ ਰਾਮ ਗੁਰ ਸ਼ਬਦੀ ਤਰੀਐ ਬਹੁ ਨ ਮਰੀਐ ਚੁੱਕੈ ਆਉਣ ਜਾਣਾ ਜੋ ਕਿਛ ਕਰੈ ਸੋਈ ਪਲ ਮਾਨੋ ਤਾ ਮਨ ਸਹਿਜ ਸਮਾਨ ਦੁਖ ਨਾ ਭੁੱਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪ ਨੜਾ ਮਨ ਆ ਗਏ ਤਰਿਆ ਸਰਵ ਸੁਖਾ ਕਰ ਦੀਨੇ ਰਾਮ ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਅਨੰਦ ਦਿਨੋ ਸਿਮਰੋ ਪ੍ਰਭ ਸਾਚਾ ਵਿਛੜ ਕਭੂ ਨਾ ਜਾਈ ਸਾਵਰ ਕਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਉ ਨਾਨਕ ਰਹੇ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਅਨੰਦ ਦਿਨੋਦ ਪਏ ਨਿਤ ਸਖੀਏ ਮੰਗਲ ਸਦਾ ਹਮਾਰੇ ਰਾਮ ਆਪ ਨੜੈ ਪ੍ਰਭ ਆਪ ਸਿਗਾਰੀ ਸੋ ਬਾਵੰਤੀ ਨਾਰੇ ਰਾਮ ਸਹਿ ਸੁਭਾਏ ਪਏ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੁ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੋ ਨਿਤ ਸਖੀਓ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕ ਅੰਕਾਰ ਪਿਆਏ ਰਾਮ ਜਬ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਉਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਫਲ ਮਈ ਅਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਏਕ ਦਰਸ਼ਨ ਨਾਨਕ ਬਿਖਸੇ ਆਪ ਲੈ ਮਿਲਾਏ ਸੂਹੀ ਮਹਿਲਾ ਪੰਜਵਾਂ ਅੰਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਕਰਤੈ ਆਪ ਵਸਾਇਆ ਰਾਮ ਕਰਤੈ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਪਾਈ ਸਿੱਖ ਬਿਗਾਸੇ ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇਆ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕਟੀਐ ਜਮ ਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਵਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣੈ ਰਲੀਆਂ ਦੁਖ ਦਰਦ ਪ੍ਰਭ ਨਾਸੀ ਸਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਤਿਗੁਰ ਜਾਸੀ ਬਾਤ ਖਤਮ ਕੀ ਪੂਰੀ ਹੋਈ ਨਿਤ ਨਿਤ ਚੜੈ ਸੁਆਈ ਰਾਮ ਪਾਰ ਬ੍ਰਹਮ ਖਸਮਾ ਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਪ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਪਿਆ ਦਿਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ ਜੈ ਦਿਸ ਪੂਰ ਰਿਹਾ ਜਸ ਸਵਾਮੀ ਕੀਮਤ ਕਹਿਣ ਨਾ ਜਾਈ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਅਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਪਰ ਪੰਜਨ ਅਨਹਦ ਵਾਜੇ ਤੁਨੀਐ ਰਾਮ ਅਨਹਦ ਤੁਨਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਅਰਾਧੈ ਮੈਲ ਸਭ ਕਾਟੈ ਕਿਲਵਿਟ ਸਗਲੇ ਖੋਵੇ ਤੈ ਜਨਮ ਨਾ ਮਰਨਾ ਆਉਣ ਜਾਣਾ ਬਹੁ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਛੁਨੀਐ ਸੂਹੀ ਮਹਿਲਾ ਪੰਜਵਾਂ
संता के कारज आस खलोया, हर काम करावन आया राम। तरत सुहावी काल सुहावा, विच अमृत जल छाया राम। अमृत जल छाया पूरन साज कराया, सगल मनोरथ पूरे। जय जयकार पया जग अंतर, लाथे सगर विसूरे। पूरन पुरख अचुत अविनाशी, जस वेद पुराणी गाया। अपना बिरद रखिया परमेश्वर, नानक नाम ते आया।

ਜਾ ਸੂ ਹੈ ਵੇਸ ਬੁਹਾਗਣੀ ਪਰ ਫਿਰ ਰਾਵਣ ਜਾਏ ਤੇ ਛੋੜਿਆ ਘਰ ਆਪਣੇ ਮੋਹੀ ਦੂਜੇ ਭਾਏ ਮਿੱਠਾ ਕਰਕੇ ਖਾਇਆ ਬਹੁ ਸਾਧੋਂ ਵਧਿਆ ਰੋਗ ਸੁਧ ਕਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸਿੰਗਾਰ ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਉਰਧਾਰ ਆਗਿਆਕਾਰੀ ਸਦਾ ਸੁਹਾਗਣ ਆਤਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹਿਲਾ ਤੀਜਾ ਸੂਵੀਏ ਨਿਮਾਣੀਏ ਸੋ ਸੰਗ ਸਦਾ ਸਮਾਲ ਨਾਨਕ ਜਨਮ ਸਵਾਰ ਹੈ ਆਪਣਾ ਕੁਲ ਵੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਣ ਆਕਾਸ ਪਤਾਲਾ ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸ਼ਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਏ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਾਲਾ।

ਅਰਸਾ ਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ ਗੁਰ ਸਬਦੀ ਸਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਹਿ ਰਿਹਾ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਪੀਰ ਨਾਨਕ ਨਾਮ ਸਲਾਹੇ ਤੂ ਹਰ ਗੁਣੀ ਗਹੀਰ ਸਲੋਕ ਮਹਿਲਾ ਪਹਿਲਾ ਨਾਨਕ ਇਹ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਕ ਨਾਮ ਬੜੈ ਤਿਤ ਨਿਵੰਦੈ ਤਾਲ ਮਹਿਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਆਵਹੀ ਕੀਤੀ ਲਾਸ ਹਮ ਜਾਂ ਵਸੇ ਤਾਂ ਤੱਕਾ ਨਹੀਂ ਪੌੜੀ ਸੱਚਾ ਅਮਰ ਚਲਾਯੁਨ ਹਰ ਸਚ ਪੁਰਮਾਣ ਸਦਾ ਨੇਚਲ ਰਵ ਰਿਹਾ ਸੋ ਪੁਰਖ ਸੁਜਾਨ ਗੁਰ ਪ੍ਰਸਾਦ ਦੀ ਸੇਵੀ ਹੈ ਸਚ ਸਬਦ ਨਿਸ਼ਾਨ ਪੂਰਾ ਖਾਟ ਬਣਾਇਆ ਰੰਗ ਗੁਰਮਤਮਾਨ ਅਗਮ ਅਗੋਚਰ ਅਲਖ ਹੈ ਗੁਰਮੁਖ ਹਰ ਜਾਣ ਸਲੋਕ ਮਹਿਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਤਰਿਆਣ ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਬਾਣ ਮਹਿਲਾ ਪਹਿਲਾ ਨਾਨ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਪਉ ਲੱਥੀ ਨਾਤਿਆਂ ਦੋਇ ਪਾ ਚੜੀਏ ਸਹੋਰ ਬਹਿਰ ਧੋਤੀ ਤੂੰ ਮੁੜੀ ਅੰਦਰ ਵਿਸ ਨਿਕੋਰ ਸਾਧ ਪਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏਂਦਾ ਜਗਤ ਅੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦੈ ਜਿਸ ਇਹ ਮਨ ਪਾਉਂਦਾ ਗੁਰ ਠਾਕ ਰਹਾਇਆ ਨਾਣੇ ਨੂੰ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹਿਲਾ ਪਹਿਲਾ ਦੋਇ ਜੀਵੇ ਚੌਦੈ ਹਟ ਨਾਲੇ ਜੇਤੇ ਜੀ ਤੇਤੇ ਬਣਜਾਰੇ ਖੁੱਲੇ ਹੱਥ ਪੁਆਵਾ ਪਾਰ ਜੋ ਪਹੁੰਚੈ ਸੋ ਚੱਲਣਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਕਰ ਆਏ ਵਜੀ ਵਧਾਈ ਸਚ ਨਾਮ ਕੀ ਮਿਲੀ ਵਡਿਆਈ ਮਹਿਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ ਦੇਹ ਬੱਗਾ ਤਪੈ ਕਨਾ ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਦੇ ਨਾ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਪਾਏ ਖੁਆਇਨ ਹਉਮੈ ਵਿੱਚ ਵਿਆਪੇ ਇਹ ਮਾਨਸ ਜਨਮ ਦੁਲੰਭ ਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ ਸਭ ਵਰਤੈ ਆਪੇ ਸਲੋਕ ਮਹਿਲਾ ਪਹਿਲਾ ਚੋਰਾ ਜਾੜਾ ਰੰਡੀਆਂ ਕੁੱਟਣੀਆਂ ਦੀਵਾਨ ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਗਧੋ ਚੰਦਨ ਖੌਲੀਐ ਪੀ ਸਾਹੂ ਸਿਉ ਪਾਣ ਨਾਨਕ ਕੂੜੈ ਕੱਤਿਐ ਕੂੜਾ ਤਣੀਐ ਤਾਣ ਕੂੜਾ ਕੱਟਰ ਕੱਛੀਐ ਕੂੜਾ ਪੈਨਣ ਮਾਣ ਮਹਿਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਹਉ ਤਿਨਾ ਵਿਟੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹਉ ਮੈਂ ਝਗੜਾ ਪਾਇਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਨ ਇੱਕੋ ਰਵ ਰਿਹਾ ਸਭ ਆਤਮ ਰਾਮ ਪਛਾਣਿਆ ਪਉ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸੁਨਿਆ ਸਲੋਕ ਮਹਿਲਾ ਪਹਿਲਾ ਸਤਿਗੁਰ ਪੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ ਹਉ ਮੈਂ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲਗ ਲੋਕ ਪਰ ਜਾਲੀਐ ਨਾਮ ਮਿਲੇ ਆਧਾਰ ਐਨਸ ਨਵ ਤਨ ਨਿਰਮਲਾ ਮੈਲਾ ਕਬਹੂ ਨ ਹੋਏ ਨਾਨਕ ਇਹ ਵਿਦ ਛੁਟੀਐ ਨਦਰ ਤੇਰੀ ਸੁਖੋਏ ਮਹਿਲਾ ਪਹਿਲਾ ਇੱਕੋ ਕੰਤ ਸਵਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆ ਪੁੱਛੇ ਬਾਤੜੀਆ ਮਹਿਲਾ ਪਹਿਲਾ ਸਭੇ ਕੰਤੈ ਰਤੀਆ ਮੈਂ ਦੁਹਾਗਣ ਕਿਤ ਮੈਂ ਤਨ ਅਵਗੁਣ ਏਤੜੇ ਖਸਮਣਾ ਫੇਰੇ ਚਿਤ ਮਹਿਲਾ ਪਹਿਲਾ ਹਉ ਬਲਿਹਾਰੀ ਤਿਨ

ਜਿਨ੍ਹਾਂ ਦੇ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਕੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲੇਹੋ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋ ਕਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ।

ਹੰਸ ਸਿਫਤ ਸਲਾਹਣ ਛੱਡ ਕੇ ਤਰੰਗੀ ਲੱਗਾ ਹੰਸ ਫਿੱਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ ਪੌੜੀ ਤਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਦਾ ਹੈ ਸਚਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੈ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਨ ਹਾਰਿਆ ਸਲੋਕ ਮਹਿਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਖਾਏ ਉਗਵੇ ਸੂਰ ਨਾ ਜਾਪੇ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰੇ ਵਿਚਾਰ ਬਿਨ ਬੂਜੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸੁਪਾਰ ਮਹਿਲਾ ਪਹਿਲਾ ਸਬਦੈ ਸਾੜ ਨਾ ਆਇਓ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਇਆ ਕਿਰਤ ਕਮਾਉਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਾਲਾ ਹੈ ਆਪਣਾ ਸੋ ਸੋਭਾ ਪਾਏ ਹਉ ਮੈਂ ਵਿੱਚੋਂ ਦੂਰ ਕਰ ਸਚ ਮਨ ਵਸਾਏ ਸਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਇਆ ਚਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮਹਿਲਾ ਇਵ ਸੁਧ ਹੈ ਹਰ ਨਾਮ ਤੇ ਆਏ ਸਲੋਕ ਮਹਿਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪ ਸੰਭਾਲ ਇਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਏ ਡਾਲ ਮਹਿਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੂਰੀ ਸੇ ਐਨਸ ਫਿਰੈ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅੰਦਿਨ ਸੇਵੀ ਗੁਣ ਗਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਨੀ ਸਤਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਕਰੈ ਵਿੱਚ ਜਚਨੀ ਸਲੋਕ ਮਹਿਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੋਲਿਓ ਸੋਏ ਜਿਤ ਮੋਲਿਐ ਸਭ ਮੋਲਿਐ ਤਿਸੈ ਨ ਮੋਲਿਓ ਕੋਏ ਮਹਿਲਾ ਦੂਜਾ ਪਹਿਲ ਬਸੰਤੈ ਆਗਮਨ ਤਿਸ ਕਾ ਕਰੋ ਵਿਚਾਰ ਨਾਨਕ ਸੋ ਸਾਲਾ ਜੇ ਸਭ ਸੇ ਦੇ

ਪਹਿਲਾ ਚੌਕ ਦੇ ਘਰ ਪਹਿਲਾ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕੌਣ ਵਡਾਈ ਜੋ ਤੂੰ ਦੇ

ਰਹਾਉ। ਐਸੀ ਕਿਰਪਾ ਕਰੋ ਕਰਮ ਮੇਰੇ, ਹਰ ਨਾਨਕ ਬਿਸਰਨਾ ਕਾਹੂ ਬੇਰੇ। ਬਿਲਾਵਲ ਮਹਿਲਾ ਪੰਜਵਾਂ। ਚਰਨ ਕਮਲ ਪ੍ਰਭ ਹਿਰਦੈ ਧਿਆਏ, ਰੋਗ ਗਏ ਸਗਲੇ ਸੁਖ ਪਾਏ। ਗੁਰ ਦੁਖ ਕਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪ੍ਰਵਾਨ ਰਹਾਉ। ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ, ਕਹੋ ਨਾਨਕ ਜਪ ਜੀਵੇ ਗਿਆਨੀ। ਬਿਲਾਵਲ ਮਹਿਲਾ ਪੰਜਵਾਂ। ਸਾਂਝ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ। ਪਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਵਨਾਸੇ। ਅਨੰਤ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈ ਸਵਾਰੀ। ਬਿਲਾਵਲ ਮਹਿਲਾ ਪੰਜਵਾਂ। ਮਮਤਾ ਮੋਹ ਤ੍ਰੋ ਮਦ ਮਾਤਾ, ਬੰਧਨ ਬਾਧਿਆ ਅਤ ਵਿਕਰਾਲ। ਦਿਨ ਦਿਨ ਛਿਜਤ ਵਿਕਾਰ ਕਰਤ, ਔਦ ਫਾਹੀ ਫਾਫਾ ਜਮ ਕੈ ਜਾਲ। ਤੇਰੀ ਸਰਣ ਪ੍ਰਭ ਦੀਨ ਦਿਆਲਾ, ਮਹਾ ਬਿਖਮ ਸਾਗਰ ਅਤ ਪਾਰੀ। ਉਧਰੋ ਸਾਧੁ ਸੰਗ ਰਵਾਲਾ ਰਹਾਉ। ਪ੍ਰਭ ਸੁਖ ਦਾਤੇ ਸਮਰਥ ਸਵਾਮੀ, ਜਿਉ ਪਿੰਡ ਸਭ ਤੁਮਰਾ ਮਾਲ। ਕੰਮ ਕੇ ਬੰਧਨ ਕਾਟੋ ਪਰਮੇਸ਼ਰ, ਨਾਨਕ ਕੇ ਪ੍ਰਭ ਸਦਾ ਕਿਰਪਾਲ। ਬਿਲਾਵਲ ਮਹਿਲਾ ਪੰਜਵਾਂ। ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਧ ਸਮਾਰਿਆ। ਸਾਧ ਜਨਾ ਹੋਏ ਕਿਰਪਾਲਾ, ਦਿਖਸੇ ਸਭ ਪਰਵਾਰਿਆ। ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ। ਸੂਖ ਮੰਗਲ ਕਲਿਆਣ ਵਿਚਾਰਿਆ ਰਹਾ। ਵਨ ਤ੍ਰਿਣ ਤ੍ਰਿਭਾਣ ਹਰਿਆ ਹੋਏ, ਸਗਲੇ ਜੀ ਸਭਾਰਿਆ। ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਬਿਲਾਵਲ ਮਹਿਲਾ ਪੰਜਵਾਂ। ਜਿਸ ਉਪਰ ਹੋਵਤ ਦਿਆਲ, ਹਰ ਸਿਮਰਤ ਕਾ ਤੈਸੋ ਕਾਲ ਰਹਾ। ਸਾਧ ਸੰਗ ਭਜੀਐ ਗੋਪਾਲ, ਗੁਣ ਗਾਵਤ ਤੂੰ ਤੈ ਜੰਜਾਲ। ਆਪੇ ਸਤਿਗੁਰ ਆਪੇ ਪ੍ਰਪਾਲ, ਨਾਨਕ ਜਾਚੈ ਸਾਦਰਵਾਲ। ਬਿਲਾਵਲ ਮਹਿਲਾ ਪੰਜਵਾਂ। ਮਨ ਮੈਂ ਸੰਚੋ ਹਰ ਹਰ ਨਾਮ, ਅੰਨ ਦਿਨ ਕੀਰਤਨ ਹਰ ਗੁਣ ਗਾਮ। ਐਸੀ ਪ੍ਰੀਤ ਕਰੋ ਮਨ ਮੇਰੇ, ਆਸ ਪਹਿਰ ਪ੍ਰਭ ਜਾਨੋ ਮੇਰੇ ਰਹਾਉ। ਕਹੋ ਨਾਨਕ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾਂ ਤਾਂ ਮਨ ਲਾਗ। ਬਿਲਾਵਲ ਮਹਿਲਾ ਪੰਜਵਾਂ। ਰੋਗ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ। ਰਜ ਰਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਰਿਦ ਮਹਿ ਧਿਆਈ। ਨਾਨਕ ਗੁਰ ਪੂਰੇ ਸਰਨਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਬਿਲਾਵਲ ਮਹਿਲਾ ਪੰਜਵਾਂ। ਸਤਿਗੁਰ ਕਰ ਦੀਨੇ ਅਸਥਿਰ ਕਰ ਬਾਰ ਰਹਾਉ। ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ, ਤਿਸ ਆਗੈ ਹੀ ਮਾਰੈ ਕਿਰਪਾਰ। ਨਾਨਕ ਦਾਸ ਤਾਂ ਕੀ ਸਰਨਾਈ, ਜਾਂ ਕੋ ਸ਼ਬਦ ਅਥੰਡ ਅਪਾਰ। ਬਿਲਾਵਲ ਮਹਿਲਾ ਪੰਜਵਾਂ। ਪਾਪ ਸੰਤਾਪ ਸਗਲੇ ਗਏ, ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸਿਆ। ਸੰਤਨ ਰਸ ਭੋਗ ਰਹਾਉ, ਸਰਬ ਸੁਖਾ ਤੇਰੀ ਮੰਡਲੀ। ਤੇਰਾ ਮਨ ਤਨ ਆਰੋਗ, ਗੁਣ ਗਾਓ ਨਿਤ ਰਾਮ ਕੇ ਇਹ ਅਵਖਤ ਜੋਗ। ਆਏ ਬਸੋ ਪਰ ਦੇਸ ਮੈਂ ਇਹ ਪਲੇ ਸੰਜੋਗ, ਨਾਨਕ ਪ੍ਰਭ ਸੋ ਪ੍ਰਸੰਨ ਕਹੇ ਲਹਿ ਗਏ ਬਿਯੋਗ। ਬਿਲਾਵਲ ਮਹਿਲਾ ਪੰਜਵਾਂ। ਕਾਹੂ ਸੰਗ ਨਾ ਚਾਲਹੀ ਮਾਇਆ ਜੰਜਾਲ, ਊਠ ਸਿਧਾਰੇ ਛਤਰ ਤਖਤ ਸੰਤਨ ਕੈ ਖਿਆਲ ਰਹਾਉ। ਅਹੰ ਬੁੱਧ ਕੋ ਬਿਨਸਨਾ ਇਹ ਤੁਰ ਕੀ ਢਾਲ, ਬਹੁ ਜੋਨੀ ਜਨਮੈ ਮਰੈ ਬਿਖਿਆ ਵਿਕਰਾਲ। ਸਤ ਬਚਨ ਸਾਧੂ ਕਹਿ ਨਿਤ ਜਪੈ ਗੋਪਾਲ, ਸਿਮਰ ਸਿਮਰ ਨਾਨਕ ਕਰੇ ਹਰ ਕੀ ਰੰਗ ਲਾਲ। ਬਿਲਾਵਲ ਮਹਿਲਾ ਪੰਜਵਾਂ। ਸਹਿਜ ਸਮਾਧ ਅਨੰਦ ਸੂਖ ਪੂਰੇ ਗੁਰਦੀਨ, ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ। ਜੈ ਜੈ ਕਾਰ ਜਗਤ ਮੈਂ ਲੋਚੈ ਸਭ ਜੀਆ, ਸੋ ਪ੍ਰਸੰਨ ਪਏ ਸਤਿਗੁਰ ਪ੍ਰਭੂ ਕਸ ਬਿਗਨ ਨ ਥੀਆ। ਜਾਂ ਤਾਂ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ, ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ। ਰਾਗ ਬਿਲਾਵਲ ਮਹਿਲਾ ਪੰਜਵਾਂ। ਕਰ ਪੰਜਵਾਂ ਚੌਕ ਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਕਰ ਬਾਰ, ਬਿਨਸਤ ਬਾਰ ਨਾ ਲਾ ਗਈ ਜਿਉਂ ਕਾਗਦ ਬੂੰਦਾ।

ਹਰ ਅਗਮ ਅਪਾਰ ਬਿਲਾਵਲ ਮਹਿਲਾ ਪੰਜਵਾਂ। ਸੋਈ ਮਲੀਨ ਦੀਨਹੀਨ ਜਿਸ ਪ੍ਰਭ ਸਰਾਨਾ, ਕਰਨੇ ਹਾਰ ਨਾ ਬੂਝਈ ਆਪ ਗਨੇ ਬਿਗਾਨਾ। ਦੁਖ ਤਦੇ ਜਦ ਵਿਸਰੈ ਸੁਖ ਪ੍ਰਭ ਚਿਤ ਆਏ,

ਰਹਾਉ। ਸੋਵਤ ਹਰ ਜਪ ਜਾ ਗਿਆ ਤੋਥਿਆ ਬਿਸਮਾਦ ਕੀ ਅੰਮ੍ਰਿਤ ਤ੍ਰਿਪਤਾਸਿਆ ਤਾਂ ਕਾ ਅਚਰਜ ਸਵਾਦ। ਆਪ ਮੁਕਤ ਸੰਗੀ ਕਰੇ ਕੁਲ ਕੁਟੰਬ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀਨ। ਬਿਲਾਵਲ ਮਹਿਲਾ ਪੰਜਵਾਂ ਹਰ ਭਗਤਾਂ ਕਾ ਆਸਰ।

ਫਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭ ਕਰ ਹੈ ਗੁਰ ਸ਼ਬਦ ਅਖੂਟ ਪੂਰਨ ਪਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰ ਨਿਧ ਅਪਾਰ ਕਰਮ ਅਰਥ ਹਰ ਕਾਮ ਮੋਖ ਦੇਤੇ ਨਹੀਂ ਬਾਰ।

ਕੋ ਕਿਛ ਨਹੀਂ ਕਰਨਾ ਦੁੱਖ ਨਾ ਲਾਗੈ ਕਦੇ ਤੁਦ ਪਾਰ ਬ੍ਰਹਮ ਸਿਤਾਰੇ ਜਮ ਕੰਕਰ ਨੇੜ ਨਾ ਆਵੇ ਗੁਰਸਿੱਖ ਪਿਆਰੇ ਰਹਾਓ ਕਰਨ ਕਾਰਨ ਸਮਰੱਥ ਹੈ ਕਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਣਾਗਤੀ ਸਾਚਾ ਮਨ ਜੋਰ ਬਿਲਾਵਲ ਮਹਿਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ ਨਾਥਾ ਦੁੱਖ ਠਾਓ ਵਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬਹੁੜ ਨਾ ਪਾਓ ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਓ ਅਨੰਦ ਸੁਖ ਮੰਗਲ ਬਣੇ ਪੇਖਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ ਨਾਦ ਤੁਨ ਇਹ ਬਣਿਓ ਸੁਆਓ ਨਾਨਕ ਪ੍ਰਭ ਸੋ ਪ੍ਰਸੰਨ ਭਏ ਬਾਂਛਤ ਫਲ ਪਾਓ ਬਿਲਾਵਲ ਮਹਿਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰ ਗੁਣ ਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਕਰ ਸਾਸ ਰਹਾਓ ਮਾਤ ਪਿਤਾ ਬੰਧਕ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹਿਲਾ ਪੰਜਵਾਂ ਸਰਬ ਸਿੱਧ ਹਰ ਗਾਈਐ ਸਭ

ਹੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਖਾਮ ਖਨਮ ਕਰ ਲਵ ਰਹੇ ਨਾਨਕ ਕੇ ਸੁਆਮੀ। ਬਿਲਾਵਲ ਮਹਿਲਾ ਪੰਜਵਾਂ। ਪਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨ ਆਈ ਚੌਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨ ਪਾਈ ਸਤਿਗੁਰ ਪੂਰਾ ਵੇਤੋਇਆ ਜਿਨ ਬੰਤ ਮਨਾਈ ਰਾਮ ਨਾਮ ਔਖ ਸਬਦੀ ਆਏ।

ਬਲ ਮਹਿਲਾ ਪੰਜਵਾਂ ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕਛ ਦੁਖ ਨਾ ਵਿਆਪੈ ਆਕੈ ਦਰਗਹਿ ਪੂਰਨ ਕਾਮ ਰਹਾ ਆਪ ਤਿਆਗ ਪਰਿਐ ਹਿਤ ਸਰਨੀ ਗੁਰ ਤੇ ਪਾਈਐ ਹੋ ਨਿਧਾਨ ਜਨਮ ਮਰਨ ਕੀ ਕਟਿਐ ਫਾਸੀ ਸਾਚੀ ਦਰਗਹਿ ਕਾ ਨਿਸ਼ਾਨ ਜੋ ਤੁਮ ਕਰੋ

ਤਾੜ ਲਿਆ। ਬਿਲਾਵਲ ਮਹਿਲਾ ਪੰਜਵਾਂ। ਆਪਣਾ ਪ੍ਰਭ ਆਇਆ ਚੀਤ, ਦੁਸ਼ਮਣ ਦੁਸ਼ਟ ਰਹੇ ਚੱਕ ਮਾਰਤ, ਕੁਸਲ ਪਇਆ ਮੇਰੇ ਪਾਈ ਮੀਤ ਰਹਾਓ। ਗਈ ਵਿਆਦ ਉਪਾਦ ਸਭ ਨਾਸੀ, ਅੰਗੀਕਾਰ ਕੀਓ ਕਰਤਾਰ, ਸਾਖ ਸੂਖ ਅਰ ਅਨੰਦ ਕਨੇਰੇ, ਪ੍ਰੀਤਮ ਨਾਮ ਹਿਰਦੈ ਉਰਹਾਰ। ਜੀਓ ਪਿੰਡ ਧਨ ਰਾਸ ਪ੍ਰਭ ਤੇਰੀ, ਤੂੰ ਸਮਰਥ ਸਵਾਮੀ ਮੇਰਾ, ਦਾਸ ਆਪਣੇ ਕੋ

ਕਰਿ ਆਵੋ, ਸਾਚੇ ਨਾਇ ਵਡਾਈ ਪਾਵੋ। ਆਪ ਨਾ ਬੂਝੈ ਲੋਕ ਬੁਝਾਵੇ, ਮਨ ਕਾ ਅੰਧਾ ਅੰਧ ਕਮਾਵੇ, ਡਰ ਕਰ ਮਹਿਲ ਠੌਰ ਕੈਸੇ ਪਾਵੇ। ਹਰ ਜੀਉ ਸੇਵੀਐ ਅੰਤਰ ਜਾਮੀ, ਘਟ ਘਟ ਅੰਤਰ ਜਿਸਕੀ ਜੋਤ ਸਮਾਨੀ, ਇਸ ਨਾਲ ਕਿਆ ਚੱਲੈ ਤੈ ਨਾਮੀ।

ਸੰਤ ਕਹੀਆ ਕਾਵਤ ਤਾਏ ਕਦੇ ਕਰ ਆਵੇ ਹਰ ਹਰ ਸਾਧੂ ਸਰਨ ਪਵਈਆ ਕੀਆ ਪੂਤ ਛੋੜ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰ

ਵਡ ਪਾਦ ਨਾਨਕ ਪਾਏ। ਪ੍ਰਭ ਤੁਜ ਬਿਨਾ ਨਹੀਂ ਹੋਰ, ਮਨ ਪ੍ਰੀਤ ਚੰਦ ਚਕੋਰ, ਜਿਉ ਮੀਨ ਜਲ ਸੋ ਹੇਤ, ਅਲ ਕਮਲ ਪਿੰਨ ਨਾ ਪੇਤ, ਜਿਉ ਚਕਵੀ ਸੂਰਜ ਆਸ, ਨਾਨਕ ਚਰਨ ਕਿਆਸ, ਜਿਉ ਤਰਨ ਪਰਤ ਪਰਾਨ, ਜਿਉ ਲੋਭੀਐ ਧਨ ਦਾਨ, ਜਿਉ ਦੂਧ ਜਲੇ ਸੰਜੋਗ, ਜਿਉ ਮਹਾ ਖੁਦਿਆਰਤ ਭੋਗ, ਜਿਉ ਮਾਤ ਪੂਤੈ ਹੇਤ, ਹਰ ਸਿਮਰ ਨਾਨਕ ਨੇਕ, ਜਿਉ ਦੀਪ ਪਤਨ ਪਤੰਗ, ਜਿਉ ਚੋਰ ਹਿਰਤ ਨਿਸੰਗ, ਮੈਂ ਗਲੇ ਕਾਮੇ ਬੰਦ, ਜਿਉ ਗ੍ਰਸਤ ਦਿਖੀ ਤੰਗ, ਜਿਉ

ਤਾਂ ਖਾਹੇ ਬਿਨ ਗੁਰ ਸ਼ਬਦ ਨਾ ਛੂਟਸ ਕੋਏ ਪਖੰਡ ਕੀਨੇ ਮੁਕਤ ਨਾ ਹੋਏ ਆਪੇ ਸੱਚ ਕੀ ਆਕਰ ਜੋੜ ਅੰਡਜ ਫੋੜ ਜੋੜ ਵਿਛੋੜ

ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਪਾਗ ਸਭ ਦਿਨ ਸਰੈਣ ਗੁਰ ਉਚਰੈ ਹਰ ਹਰ ਹਰ ਉਰ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਜਾਨ ਚਿਰਾਗ ਜਨ ਨਾਨਕ ਜੀ

ਜਿਸ ਬਖਸ਼ੈ ਕਰਤਾਰ, ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਤਰੈ ਜਾਂ ਛੋੜੈ ਅਹੰਕਾਰ। ਸਾਸਾ ਮਨਸਾ ਮਾਰੇ ਨਿਰਾਸ਼ ਹੋਏ, ਗੁਰ ਸਭ ਦੀ ਵਿਚਾਰ ਪੌੜੀ। ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ। ਕੂੜਿਆਰਾ ਕੇ ਮੋਖ ਟਿਕੀਐ ਸਚ ਭਗਤ ਵਧਿਆਈ। ਸਚ ਸਾਹਿਬ ਸਚਾ ਨਿਆਉ ਹੈ ਸਿਰ ਨਿੰਦਕ ਸਾਈ, ਜਨ ਨਾਨਕ ਸਚ ਅਰਾਧਿਆ ਗੁਰਮੁਖ ਸੁਖ ਪਾਈ। ਸਲੋਕ ਮਹਿਲਾ ਤੀਜਾ। ਪੂਰੇ ਭਾਗ ਪੁੱਤ ਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ, ਤੇ ਪਾਵਾ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ। ਅੰਦਰ ਸ਼ੀਤਲ ਸਾਂਤ ਹੈ ਹਿਰਦੈ ਸਦਾ ਸੁਖ ਹੋਏ, ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ। ਮਹਿਲਾ ਤੀਜਾ। ਤੇ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ, ਸੁਖਦਾਤਾ ਤੇਰੇ ਮਨ ਵਸੈ ਹੋਮੈ ਜਾਏ ਅਭਿਮਾਨ। ਨਾਨਕ

ਬਾਣੀ ਅੰਦਿਨ ਹਰ ਗੁਣ ਗਾਓ ਨਿਜ ਘਰ ਵਾਸਾ ਸਦਾ ਸੋਹਦੇ ਨਾਨਕ ਤਿੰਨ ਮਿਲਿਆ ਸੁਖ ਪਾਓ ਪੌੜੀ ਹਰ ਤਨ ਰਤਨ ਜਵੇ ਹਰੀ ਸੋ ਗੁਰ ਹਰ ਤਨ ਹਰ ਪਾਸੋਂ ਦੇਵਾਇਆ ਜੇ ਕਿਸੈ ਕਿਹੋ ਦਿਸ ਆਵੇ ਤਾਂ ਕੋਈ ਕਿਉਂ ਮੰਗ ਲਏ ਅਕੈ ਕੋਈ ਕਿਉਂ ਦੇਵਾਏ ਇਹੋ ਹਰ ਤਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਤਨ ਕੀ ਵੰਡ ਹੱਥ ਆਵੇ ਜਿਸ ਨੂੰ ਕਰਤਾ ਤੁਰ ਲਿਖ ਪਾਇਆ ਇਸ ਹਰ ਤਨ ਕਾ ਕੋਈ ਸ਼ਰੀਕ ਨਾਹੀ ਕਿਸੇ ਕਾ ਖਤ ਨਾਹੀ ਕਿਸੇ ਕੈ ਸੀਵ ਬੰਨੇ ਰੋਲ ਨਾਹੀ ਜੇ ਕੋ ਹਰ ਤਨ ਕੀ ਵਕੀਲੀ ਕਰੇ ਤਿਸ ਕਾ ਮੂੰਹ ਹਰ ਕਹ ਕੁੰਡਾ ਵਿਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ

ਵਸੈ ਜਮ ਜੋਏ ਨਾ ਸਕੈ ਤਿਸ ਹਿਰਦੈ ਹਰ ਹਰ ਨਾਮ ਰਸ ਤਵਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਣੇ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ।

ਮੈਂ ਕੱਟ ਕੱਟ ਮੁਖ ਪਣਿਆ ਬਹੁਤ ਵਡਿਆਈਆਂ ਸਾਹਿਬ ਨੇ ਜਾਈ ਗਲੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜੋ ਬਣਿਆ। ਸਲੋਕ ਪਹਿਲਾ ਤੀਜਾ ਆਪਣਾ ਆਪ ਨਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹੇ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਇਨ ਸੱਚੇ ਸ਼ਬਦ ਹਜੂਰ। ਮਹਿਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅੰਜਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵੱਡ ਪਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨ ਮੰਤਨ ਪੰਗ। ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਣੇ ਸਤਿਗੁਰ ਬਖਸ਼ ਲਏ ਸਤ ਸੰਗਤ ਨਾਲ ਰਲਾਵੇ ਜਿਉ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ।

ਸਾਖੀ ਸਾ ਆਧਾਰੀ ਪ੍ਰਮ ਕੈ ਪਾਏ ਪਵੈ ਤੇਤ ਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਪਜ ਬਵਰੇ ਰਹਾਓ ਜਿਨ ਤੂੰ ਜਾਚੈ ਸੋ ਤ੍ਰਿਗੁਣ ਜੋਗੀ ਕਹਿ ਕਬੀਰ ਕੇ ਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਾ ਕਰੈ ਬੇਚਾਰੇ ਰਹਾਓ ਤ੍ਰਿਗ ਤਨ ਤ੍ਰਿਗ ਤਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁਧ ਫੰਨੀ ਕਿਸ ਮਾਇਆ ਕੋ ਦ੍ਰਿੜ ਕਰ ਰਾਖੋ ਬਾਂਧੇ ਆਪ ਬਚਨੀ ਕਿਆ ਖੇਤੀ ਕਿਆ ਲੇਵਾ ਦੋਈ ਸਰਪੰਚ ਝੂਠ ਘੁਮਾਨਾ ਕਹਿ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਖੇ ਕਮਲ ਅਨੂਪ ਪਰਮ ਜੋਤ ਪੁਰਖੋ ਤੁਮੋ ਜਾਚੈ ਰੇਖ ਨਾ ਰੂਪ ਰੇ ਮਨ ਹਰ ਪਾਜੀ ਪ੍ਰਮ ਤਜੋ ਜਗ ਜੀਵਨ ਰਾਮ ਰਹਾਓ ਆਵਤ ਕਛੂ ਨ ਦੀਸੈ ਨੈ ਦੀਸੈ ਜਾਤ ਜੈ ਉਪਜੈ ਦਿਨ ਸਹਿ ਤਹੀ ਜੈ ਸੇ ਪੁਰਵਨ ਪਾਤ ਲੁਕਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਰਨ ਕਾ ਪ੍ਰਮ ਗਯਾ ਗੋਵਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਸੀ ਜਾਗੀ ਰਹਾਓ ਕਾਸੀ ਤੇ ਤੁਨ ਉਪਜੈ ਤੁਨ ਕਾਸੀ ਜਾਈ ਕਾਸੀ ਫੂਟੀ ਪੰਡਤਾ ਤੁਨ ਕਾ ਸਮਾਈ ਤ੍ਰਿਪਤੀ ਸੰਗ ਮੈਂ ਪੇਖਿਆ ਕਟਹੂ ਕਟ ਜਾਗੀ ਐਸੀ ਬੁੱਧ ਸਮਾਚਰੀ ਕਟ ਮਾਇ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਵਿੰਦ ਮਨਮਾਨਾ ਬਿਲਾਵਲ ਚਰਨ ਕਮਲ ਜਾ ਕਹਿ ਹਿਰਦੈ ਬਸੈ ਸੋ ਜਨ ਕਿਉ ਡੋਲੈ ਦੇਵ ਮਾਨੋ ਸਭ ਸੁਖ ਨੌ ਨਿਧ ਤਾਂ ਕਹਿ ਸਹਿਜ ਸਹਿਜ ਜਸ ਬੋਲੈ ਦੇਵ ਰਹਾਓ ਤਬ ਇਹ ਮਤ ਜੋ ਸਭ ਮੈਂ ਪੇਖੈ ਕੁਟਲ ਗਾਂਠ ਜਬ ਖੋਲੈ ਦੇਵ ਬਾਰੰਬਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਕੋ ਲੈ ਦੇਵ ਜੈ ਉਹ ਜਾਏ ਤਈ ਸੁਖ ਪਾਵੇ ਮਾਇਆ ਤਾਸ ਨਾ ਚੋਲੈ ਦੇਵ ਕਹਿ ਕਬੀਰ ਮੇਰਾ ਮਨ

ਸੋ ਦਿਆਲ ਦੇਹੋ ਪ੍ਰਭ ਦਾਨ। ਨਾਨਕ ਜਪ ਜੀਵੈ ਪ੍ਰਭ ਨਾਮ, ਗੌਣ ਮਹਿਲਾ ਪੰਜਵਾਂ। ਧੂਪ ਦੀਪ ਸੇਵਾ ਗੋਪਾਲ, ਅਨਿਕ ਬਾਰ ਬੰਧਨ ਕਰਤਾਰ। ਪ੍ਰਭ ਕੀ ਸਰਨ ਗਹੀ ਸਭ ਤਿਆਗ, ਗੁਰ ਸੋ ਪ੍ਰਸੰਨ ਭਏ ਵਡਪਾਗ। ਆਠ ਪਹਿਰ ਗਾਈਐ ਗੋਬਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ। ਰਹਾਉ ਹਰ ਗੁਣ ਰਮਤ ਪਏ ਆਨੰਦ, ਪਾਰ ਬ੍ਰਹਮ ਪੂਰਨ ਬਸੰਦ। ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਰਨ ਦੁਖ ਮੇਟ ਮਿਲਾਏ। ਕਰਮ ਕਰਮ ਇਹੋ ਤਤ ਗਿਆਨ, ਸਾਧ ਸੰਗ ਜਪੀਐ ਹਰ ਨਾਮ। ਸਾਗਰ ਕਰ ਬੋਹਿਤ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਨ ਕਰਨ। ਰਾਖ ਲੀਏ ਆਪਣੀ ਕਿਰਪਾ ਤਾਰ, ਪੰਚ ਦੂਤ ਪਾਗੇ ਬਿਕਰਾਲ। ਜੂਐ ਜਨਮ ਨਾ ਕਬਹੂ ਹਾਰ, ਨਾਨਕ ਕਾ ਅੰਗ ਕੀਆ ਕਰਤਾਰ। ਗੌਣ ਮਹਿਲਾ ਪੰਜਵਾਂ, ਕਰ ਕਿਰਪਾ ਸੁਖ ਅਨੰਦ ਕਰੇ। ਬਾਲਕ ਰਾਖ ਲੀਏ ਗੁਰਦੇਵ, ਪ੍ਰਭ ਕਿਰਪਾਲ ਦਿਆਲ।

ਤਾਰ ਆਪਣੇ ਦਾਸ ਰੱਖੇ ਕਿਰਪਾ ਤਾਰ ਨਾਨਕ ਕੇ ਪ੍ਰਭ ਪ੍ਰਾਣ ਆਧਾਰ ਗੌਣ ਮਹਿਲਾ ਪੰਜਵਾਂ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਓ ਨਾ ਇਹੋ ਬੂਡਾ ਨਾ ਇਹੋ ਬਾਲਾ ਨਾ ਇਸ ਦੁਖ ਨਹੀਂ ਜਮ ਜਾਲਾ ਨਾ ਇਹੋ ਬਿਨਸੈ ਨਾ ਇਹੋ ਜਾਏ ਆਦ ਜੁਗਾ ਦੀ ਰਿਹਾ ਸਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਛ ਇਸ ਕਾ ਇਹੋ ਕਰਨੇ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੇਪ ਨ ਲਾਗੇ ਕਟ ਕਟ ਅੰਤਰ ਸਭ ਹੀ ਜਾਗੇ ਤੀਨ ਗੁਣਾ ਇਕ ਸਖਤ ਉਪਾਇਆ ਮਾ ਮਾਇਆ ਤਾਂ ਕੀ ਹੈ ਛਾਇਆ ਅਚਲ ਅਛੇਦ ਅਪੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤ ਮਿਤ ਕਛੂ ਨ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ ਗੌਣ ਮਹਿਲਾ ਪੰਜਵਾਂ ਸੰਤਨ ਕਹਿ ਬਲਿਹਾਰੈ ਜਾਉ ਸੰਤਨ ਕਹਿ ਸੰਗ ਰਾਮ ਗੁਣ ਗਾਉ ਸੰਤ ਪ੍ਰਸਾਦ ਕਿਲ ਵਿਚ ਸਭ ਗਏ ਸੰਤ ਸਰਨ ਵਡ ਭਾਗੀ ਪਏ ਰਾਮ ਜਪਤ ਕਛ ਬਿਘਨ ਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਉ ਪਾਰ ਬ੍ਰਹਮ ਜਬ ਹੋਏ ਦਿਆਲ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਇਸ ਤਨ ਤੇ ਜਾਏ ਰਾਮ ਰਤਨ ਵਸੈ ਮਨ ਆਏ ਸਫਲ ਜਨਮ ਤਾਂ ਕਾ ਪਰਵਾਨ ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਚਰਨ ਕਮਲ ਜਨ ਕਾ ਆਧਾਰ ਗੁਰ ਗੋਬਿੰਦ ਰਉ ਸਚ ਵਾਪਾਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੈ ਜਨ ਤੂਰ ਰਾਗ ਗੌਣ ਅਸ਼ਟਪਦੀਆਂ ਮਹਿਲਾ ਪੰਜਵਾਂ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾਂ ਕੀ ਸੇਵ ਅੰਤਰਜਾਮੀ ਪੁਰਖ ਵਿਦਾਤਾ ਆਠ ਪੈਰ ਨਾਮ ਰੰਗ ਰਾਤਾ ਗੁਰ ਗੋਬਿੰਦ

ਹਨ ਚੋਖਤਾ ਮਾਖਨ ਕੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰ ਪੇਤਕ ਅਲਖ ਲਿਖਾਇਆ ਜੈਸੇ ਦਿਖੇ ਹੇਤ ਪਲ ਨਾਰੀ ਐਸੋ ਨਾਮੇ ਪ੍ਰੀਤ ਮੁਰਾਰੀ ਜੈਸੇ ਪਾਪ ਤੇ ਨਿਰਮਲ ਕਾਮ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਉਤਮ ਕਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਗਲੇ ਕੀ ਲਾਕਰੀ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁਖ ਜਮੇ ਰਹਾਓ ਹਰ ਹਰ ਨਾਕਸ ਹਰੇ।

ਦੇਲੇ ਵਾਉਨਾ ਵੱਡਾ ਹੋਏ ਜਾਪੇ ਜਿਉਂ ਸਿੰਘਾਸਨ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਤ ਨਾ ਪਾਇਆ ਗਣੀ ਸੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮੈਲਾ ਪਹਿਲਾ ਤੁਧ ਨੂੰ ਨਿਮਨ ਮੰਨਣ ਤੇਰਾ ਨਾਉ ਸਾਚ ਪੇਟ ਬੈਸਣ ਕਉ ਥਾਉ ਸਤਸੰਗ।

ਸਾਰੀ ਜੋ ਕੁਛ ਕਰੇ ਸੋ ਮਨ ਮੇਰੇ ਮੀਠਾ ਤਾਂ ਉਹ ਅਚਰਜ ਮੈਨੂੰ ਡੀਠਾ ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਏ ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ ਗੁਰਪੂਰੇ ਲਿਓ ਸਮਝਾਏ ਰਹਾਓ ਕਰ ਕਿਰਪਾ ਰਾਖਿਓ ਗੁਰ ਸਰਨਾ ਗੁਰ

ਤਾਂ ਕੋ ਬੌਰ ਨਾ ਲਾਗੇ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋ ਰੰਗ ਗੋਪਾਲ ਰਾਮ ਕਰੀ ਮੈਲਾ ਪੰਜਵਾ ਮੁਕਤ ਪੜਤਾ ਕੀ ਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੇ ਆਪਣਾ ਕਹਿਆ ਆਪਣਾ ਕਮਾਵੇ ਪੰਡਤ ਦੇਵ ਵਿਚਾਰ ਪੰਡਤ ਮਨ ਕਾ ਕ੍ਰੋਧ ਨਿਵਾ

ਨਾਨਕ ਕਰਮ ਪ੍ਰਾਪਤ ਹੋਏ। ਰਾਮ ਕਲੀ ਮਹਿਲਾ ਪੰਜਵਾਂ ਦੁਲਭ ਦੇਹ ਸਵਾਰ ਜਾਏ ਨਾ ਦਰਗੈ ਹਾਰ ਹਾਲਤ ਪਲਤ ਤੁਧ ਹੋਏ ਵਡਿਆਈ ਅੰਤੀ ਬੇਲਾ ਲੈ ਚੜਾਈ ਰਾਮ ਕੇ ਗੁਣ ਗਾਓ ਹਾਲਤ ਪਲਤ ਹੋ ਹੈ ਦੋਵੇ ਸੁਹੇਲੇ ਅਚਰਜ ਪੁਰਖ ਤਿਆ।

ਸਾਵਤ ਸਾਧ ਸੰਗ ਦੁਖ ਜਾਇ ਰਹਾਉ। ਜਾਂ ਕਹਿ ਰਾਮ ਬਸੈ ਮਨ ਮਾਹੀ, ਸੋ ਜਨ ਉੱਤਰ ਪੇਖਤ ਨਾਹੀ, ਸਗਲੇ ਕਾਜ ਸਵਾਰੇ ਆਪਣੇ, ਹਰ ਹਰ ਨਾਮ ਰਸਨ ਨਿਤ ਜਪਨੇ, ਜਿਸ ਕੈ ਮਸਤਕ ਹਾਥ ਗੁਰ ਤਰੇ।

ਹੋਰ ਕਥਨੀ ਬਦੋ ਨਾ ਸਗਲੀ ਚਾਰ ਨਾਵੇ ਤੋਵੇ ਪੂਜੈ ਸੈਲਾ ਬਿਨ ਹਰ ਰਾਤੇ ਮੈਲੋ ਮੈਲਾ ਗਰਭ ਨਿਵਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਣ ਜਪ ਹਰ ਕਿਰਤਾਰਥ ਵਾਚੈ ਵਾਦ ਨਾ ਵੇਦ ਵਿਚਾਰੈ ਆਪ ਡੁਬੈ ਕਿਉਂ ਪੁੱਤਰਾ ਤਾਰੈ

ਮੈਂ ਤੀਰਥ ਪਰਮ ਸੁਜਾਦ ਨ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਜਤਨ ਕਰੇ ਬਿੰਦ ਕਿਵੇ ਨਾ ਰਹਾਈ ਮਨੁਆ ਡੋਲੇ ਨਰਕੇ ਪਾਈ ਜਮਪੁਰ ਬਾਦੋ ਲਹਿ ਸਜਾਈ ਬਿਨ ਨਾਵੇ ਜੀਓ ਜਲ ਬਲ ਜਾਈ ਸ਼ਿਵ ਸਾਧਿਕ ਕੇਤੇ ਮੁਨ ਦੇਵਾ ਹੱਥ ਨਿਜ ਰਹੇ ਨਾ ਤ੍ਰਿਪਤਾਵੇ ਪੇਵਾ ਸ਼ਬਦ ਵਿਚਾਰ ਗਹੇ ਗੁਰ ਸੇਵਾ ਮਨ ਤਨ ਨਿਰਮਲ

ਜਿਨ ਗੁਰ ਸ਼ਬਦ ਨਹੀਂ ਕਰ ਬਾਰ, ਨਾਨਕ ਗੁਰਮੁਖ ਤਕ ਵਿਚਾਰ, ਰਾਮ ਕਲੀ ਮਹਿਲਾ ਪਹਿਲਾ, ਜਿਉ ਆਇਆ ਤਿਉ ਜਾਵੇ ਬੋਰੇ, ਜਿਉ ਜਨਮੇ ਤਿਉ ਮਰਨ ਪਿਆ, ਜਿਉ ਰਸ ਭੋਗਤੀਏ ਤੇਤਾ ਦੁਖ ਲਾਗੈ, ਨਾਮ ਵਿਸਾਰ ਭਵ ਜਲ ਪਿਆ, ਤਨ ਤਨ ਦੇਖਤ ਗਰਭ ਗਿਆ, ਕਨਿਕ ਕਾਮਨੀ ਸੋਹੇ।

ਆਵਣ ਜਾਣ ਦੇ ਭੂਤ ਲਾਏ, ਜੋਗੀ ਤਾਂ ਤੀਨ ਪਵਨ ਜਿਣ ਲਿਆ। ਐਸੀ ਕਿੰਗਰੀ ਵਜਾਏ ਜੋਗੀ, ਜਿਤ ਕਿੰਗਰੀ ਅਨਹਦ ਵਾਜੈ, ਹਰ ਸੋ ਰਹਿ ਲਿਵ ਲਾਏ ਰਹਾਉ। ਸਤ ਸੰਤੋਖ ਪਤ ਕਰ ਝੋਲੀ, ਜੋਗੀ ਅੰਮ੍ਰਿਤ ਨਾਮ ਭੁਗਤ ਪਾਈ। ਧਿਆਨ ਕਾ ਕਰ ਡੰਡਾ, ਜੋਗੀ ਸਿੰਘੀ ਸੁਰਤ ਵਜਾਈ। ਮਨ ਦ੍ਰਿੜ ਕਰ ਆਸ।

ਸੁਖ ਕੁੰਗਰੀ ਸ਼ਾਂਤ ਨਾ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਪਾਓ ਪਾਓ ਦੋਏ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਾਜੈ ਇਨ ਵਿਦਿਤ

ਨਾਨਕ ਏਕ ਕਹਿ ਬੇਨੰਤੀ ਨਾਵੋ ਗਤ ਪਤ ਪਾਈ ਰਾਮ ਕਲੀ ਮੈਲਾ ਤੀਜਾ ਹਰ ਕੀ ਪੂਜਾ ਦੁਲੰਬ ਹੈ ਸੰਤੋ ਕਹਿਣਾ ਕਥੂ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਉ ਹਰ ਦਿਨ ਸਭ ਕੁਛ ਮਹਿਲਾ ਸੰਤੋ ਕਿਆ ਹਉ ਪੂਜ ਚੜਾਈ ਹਰ ਸਾਚੇ ਪਾਵੈ ਸਭ ਪੂਜਾ ਹੋਵੇ ਪਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨ ਮੁਖ ਥਾਏ ਨ ਪਾਈ ਸਬਦ ਮਰੇ ਮਨ ਨਿਰਮਲ।

ਸਾਰਣਾ ਸਭਨਾ ਗਲਾ ਸਮਰਥ ਸੁਆਮੀ ਸੋ ਕਿਉ ਮਨੋ ਸਾਰੇ ਕਹਿ ਨਾਨਕ ਮਨ ਮੇਰ ਸਵਾਰੋ ਹਰ ਨਾਲੇ ਸਾਚੇ ਸਾਹਿਬਾ ਚਾਹ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸੁਖਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਚਾਹ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਕਰ ਸਵਾ ਗਏ ਸਬਦ ਵਾਜੇ ਕਲਾ ਦੁੱਤ ਕਰ ਤਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਝ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਸ ਹੋਆ ਤੁਧ ਕਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਨਿਮਾਣੀ ਦੇਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਅਨੰਦ ਅਨੰਦ ਸਭ ਤੋਂ ਕਹੇ ਅਨੰਦ ਗੁਰੂ ਤੇ ਜਾਣਿਆ ਜਾਣਿਆ ਅਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਤਿਲ ਕਟੇ ਜਾਣ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਅਨੰਦ ਹੈ ਅਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੈਂਦੇ ਜਿਸ ਇੱਕ ਨਾਮ

ਪਾਰੇ ਪਾਈਏ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਇਸ ਪਰਮ ਕੁਲਾਇਆ ਮਾਇਆ ਤਾਂ ਮੋਹਣੀ ਕਿਨੇ ਕੀਤੀ ਜਿਨ ਠਗੋਲੀ ਪਾਇਆ ਕੁਰਬਾਨ ਕੀਤਾ ਕਿਸੈ ਵਿੱਚੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਤ ਸਮਾਲੇ।

ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ। ਜੀ ਜੰਤ ਸਭ ਤੇਲ ਤੇਰਾ ਕਿਆ ਕੋ ਆਸ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੂਕਾ।

ਕਹਿੰਦੇ ਕੱਚੇ ਸੁਣਦੇ ਕੱਚੇ ਕੱਚੇ ਆਪ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ ਕਤੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਹਿਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾ।

ਸੁਈ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਈ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣੈ ਨੋ ਪਠਾਏ ਹਰ ਜਿਉ ਗੁਫਾ ਅੰਦਰ ਰੱਖੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇਤਨਾ ਦਸਵਾਂ ਦੁਆਰ ਦਿਖਾਇਆ ਕਹੇ ਅਨੇਕ ਰੂਪ ਨਾਉ ਨਵਨਿਜ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖੈ ਵਾਜਾ ਪਾਉਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚੈ ਜਿਥੇ ਸਦਾ ਸੱਚ ਪਿਆਵੇ ਸੱਚੋ ਪਿਆਵੇ ਜਾਤ ਪਾਵੇ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ।

ਆਵੇ। ਸਤਿਗੁਰੂ ਪ੍ਰਤੱਖ ਹੁੰਦੈ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਕ ਪੁੱਤ ਪਾਈ ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ, ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਪੁਰਾਣ ਜਿਓ। ਹਰ ਕਥਾ ਪੜੀਏ ਹਰ ਨਾਮ ਸੁਣੀਏ, ਬੇਬਾਣ ਹਰ ਰੰਗ ਗੁਰ ਪਾਵੇ, ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜਿਓ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ। ਸਤਿਗੁਰ

ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਜਾਨੀਅੜਾ ਹਰ ਜਾਨੀਅੜਾ ਨੈਣ ਅਲੋਏੜਾ ਹਰ ਜਾਨੀਅੜਾ ਨੈਣ ਅਲੋਇਆ ਘਟ ਘਟ ਸੋਇਆ

ਨਾਨਕ ਜਪ ਭਗਵੰਤ ਚੰਤ ਰੁੱਤ ਸਰਸ ਬਸੰਤ ਮਹਾ ਚੇਤ ਵੈਸਾਖ ਸੁਖ ਮਾਸ ਜਿਉ ਹਰ ਜਿਉ ਨਾਉ ਮਿਲਿਆ ਮੌਲਿਆ ਮਨ ਤਨ ਸਾਸ ਜਿਉ ਕਰ ਨਾਉ ਨੇ ਚਲ ਅਨਦ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਵਿੰਦ ਅਮੁੱਲਿਆ ਵਡ ਭਾਗ ਪਾਇਆ।

ਧੂੜ ਅਕੁੱਲੀ ਹੈ, ਸੰਗਤ ਮੇਲ ਮਿਲਾਓ, ਮਨ ਦੀ ਆ ਗੁਰ ਆਪਣੇ ਪਾਇਆ ਨਿਰਮਲ ਨਾਉ। ਜਿਨ ਨਾਮ ਦੀਆ ਤਿਸ ਸੇਵ ਸਾਂ, ਤਿਸ ਬਲਿਹਾਰੇ ਜਾਓ, ਜੋ ਉਸਾਰੇ ਸੋ ਟਾਹ ਸੀ, ਤਿਸ ਬਿਨ ਅਵਰ ਨਾ ਕੋ।

ਕੁੜੀ ਬਾਣੀ ਹਰ ਪਾਇਆ ਗੁਰ ਸਬਦੀ ਵਿਚਾਰ ਆਪ ਗਿਆ ਦੁੱਖ ਕੱਟਿਆ ਹਰ ਵਰ ਪਾਇਆ ਨਾਰ ਸੋਏ ਨਾ ਰੂਪਾ ਸੰਚਿਐ ਤਨ ਕਾਚਾ ਬਿਖਾਰ ਸਾਉ ਸਦਾਏ ਸੰਚ ਤਨ ਦੁਬਦਾ ਹੋਏ ਖੁਆਰ ਸਚਿਆਰੀ ਸੱਚ ਸੰਚਿਆ।

ਨਾਨਕ ਗੁਰਮੁਖ ਪਾਇਐ ਹਰ ਸਿਉ ਪ੍ਰੀਤ ਪਿਆਰ, ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ, ਹਰ ਪੜਨਾ ਹਰ ਬੁਝਣਾ ਹਰ ਸਿਉ ਰੱਖੋ ਪਿਆਰ, ਹਰ ਜਪੀਐ ਹਰ ਤਿਆਈਐ ਹਰ

ਦੂਰੇ ਕਟ ਕਟ ਸਾਚ ਰਹਾ ਪਰਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ ਸਹਿਜ ਪਾਏ ਮਿਲੀਐ ਸੁਖ ਹੋਵੇ ਗੁਰਮੁਖ ਜਾਗੇ ਨੀਂਦ ਨਾ ਸੋਵੇ ਸੁਨ ਸ਼ਬਦ ਅਪਰੰਪਰ ਤਾਰੈ ਕਹਿਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸੱਚ ਰਾਤੇ ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ ਕਬੁੱਧ ਚਵਾਵੇ ਸੋ ਕਿਤ ਠਾਏ ਕਿਉਂ

ਪਾਰ ਨਾਨਕ ਮਨਮੁਖ ਨਾ ਬੁੱਝੈ ਗਵਾਰ ਕਬੁੱਧ ਮਿਟੈ ਗੁਰ ਸ਼ਬਦ ਵਿਚਾਰ ਸਤਿਗੁਰ ਪੇਟੈ ਮੋਖ ਦੁਆਰ ਤਤ ਨਾ ਕੀਨੈ ਮਨਮੁਖ ਜਲ ਜਾਏ ਦੁਰਮਤ ਵਿਚਰ